इना विकारा तो किस तरह बचा मैनू नहीं पता। मोको बाह दे बीटला

ਉਹ ਤਰਲੇ ਲੈਂਦਾ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਮੈਂ ਡੁੱਬ ਰਿਹਾ ਮੇਰਾ ਹੱਥ ਫੜ ਕੇ

ਕਿ ਲੋਕਾਂ ਨੂੰ ਪਰਮੇਸ਼ਰ ਨਾਲ ਜੋੜਨ ਵਾਸਤੇ ਕਈ ਜਗ੍ਹਾ ਪਹੁੰਚੇ ਔਰ ਇੱਕ ਵਾਰੀ

ਜੇ ਉਹਦੀ ਨੱਕ ਨਾ ਹੋਵੇ ਤੇ ਉਹ ਚੰਗਾ ਨਹੀਂ ਲੱਗਦਾ। ਪ੍ਰਣਵਤ ਨਾਮ ਦਿਓ ਨਾਕੇ ਬਿਨਾ, ਨਾ ਸੋ ਹੈ ਬੱਤੀ ਸੁਲੱਖਣ। ਬੇਸ਼ੱਕ ਸਾਰੇ ਸ਼ਿੰਗਾਰ ਕੀਤੇ ਨੇ, ਪਰ ਜੇ ਨੱਕ ਨਹੀਂ ਤੇ ਇਨਸਾਨ ਚੰਗਾ ਨਹੀਂ ਲੱਗਦਾ। ਇਸੇ ਵਾਸਤੇ ਭਗਤ ਜੀ ਨੇ ਕਿਹਾ, ਤੇਰੇ ਕੋਲ ਸਾਰੇ ਸੁੱਖ ਨੇ, ਮਾਇਆ ਵੀ ਬਹੁਤ ਹੈ, ਰਹਿਣ ਵਾਸਤੇ ਘਰ ਵੀ ਹੈ, ਦੁਨੀਆਂ ਦਾ ਹਰ ਸੁੱਖ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤੇ ਸਮਝ, ਜਿਸ ਤਰ੍ਹਾਂ ਨੱਕ ਤੋਂ

ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਪਰ ਸੇਠ ਕਹਿਣ ਲੱਗਾ, ਜਦ ਮੈਂ ਸਾਰਿਆਂ ਨੂੰ ਦਾਨ ਦਿੱਤਾ ਹੈ ਤੁਹਾਨੂੰ ਜ਼ਰੂਰ ਦੇਣਾ। ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ, ਦੂਸਰਿਆਂ ਨੂੰ ਕੀ ਥੋੜਾ ਸੋਨਾ ਦਿੱਤਾ ਹੈ ਤੁਹਾਨੂੰ ਮੈਂ ਜ਼ਿਆਦਾ ਸੋਨਾ ਦਿਆਂਗਾ। ਕਿਉਂਕਿ ਸੇਠ ਦੇ ਮਨ ਵਿੱਚ ਹੰਕਾਰ ਹੈ, ਇਸ ਗੱਲ ਦਾ ਮਾਣ ਹੈ ਕਿ ਮੈਂ ਬੜਾ ਵੱਡਾ ਦਾਨੀ ਹਾਂ। ਕਹਿਣ ਲੱਗਾ, ਨਾਮਦੇਵ ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ। ਨਾਮਦੇਵ ਜੀ ਮੁਸਕਰਾ ਪਏ ਤੇ ਸਮਝ ਗਏ ਇਹਦੇ ਮਨ ਵਿੱਚ ਹੰਕਾਰ। ਕਹਿਣ ਲੱਗੇ, ਭਾਈ ਅਸੀਂ ਕੁਝ ਨਹੀਂ

ਦੇ ਬਰਾਬਰ ਉਹ ਕਦੀ ਨਹੀਂ ਹੋ ਸਕਦਾ। ਤੇ ਉਸ ਵਕਤ ਇਸ ਸ਼ਬਦ ਦਾ ਉਪਦੇਸ਼ ਨਾਮਦੇਵ ਜੀ ਨੇ ਕੀਤਾ ਉਹਨਾਂ ਲੋਕਾਂ ਨੂੰ ਉਪਦੇਸ਼ ਜਿਹੜੇ ਕਰਮ ਕਾਂਡ ਕਰਦੇ ਨੇ ਪਰ ਮਨ ਵਿੱਚ ਪਰਮੇਸ਼ਰ ਦਾ ਪਿਆਰ ਨਹੀਂ।

ਉਹਨਾਂ ਗਰਭ ਵੀ ਉਹ ਦਾਨ ਕਰ ਦੇਵੇ। ਪਰ ਭਗਤ ਜੀ ਕਹਿੰਦੇ ਨੇ ਕੋਈ ਬਨਾਸ ਤਪ ਕਰੇ ਤੀਰਥ ਤੇ ਮਰੇ ਹਵਨ ਕੁੰਡ ਵਿੱਚ ਆਪਣੇ ਆਪ ਨੂੰ ਸਾੜ ਦੇਵੇ, ਅਸਮੇਧ ਯੱਗ ਕਰੇ ਸੋਨਾ ਤੇ

ਕਿਰਤ ਉਹਦੇ ਨਾਮ ਕਰਕੇ ਨੇ। ਇਹ ਦਾਨ ਪੁੰਨ ਉਹਦੇ ਨਾਮ ਕਰਕੇ ਹੈ, ਫਿਰ ਨਾਮ ਦੇ ਬਰਾਬਰ ਕੋਈ ਕਿਸ ਤਰ੍ਹਾਂ ਹੋ ਸਕਦਾ। ਇਸ ਵਾਸਤੇ ਕਿਹਾ ਹੈ ਭਾਈ, ਉਸ ਪਰਮੇਸ਼ਰ ਦਾ ਨਾਮ ਜਪ, ਉਹਦਾ ਸਿਮਰ।

ਦੀ ਪਲਕ ਤੇ ਗਿਆ ਪਾਤਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾਨਕ ਕਦੇ ਕਾਸ਼ੀ ਤੇ ਕਦੇ ਪਰਵੇਸ਼ ਮੱਕੇ ਬਣਿਆ ਸਾਰਿਆਂ ਦਾ ਸਾਂਝੀਵਾਲ।

ਵਾਹਿਗੁਰੂ ਸ੍ਰੀ ਰਾਗ ਮਹੱਲਾ ਪੰਜਵਾਂ।

0: ਇਕੱਠੇ ਹੋ ਜਾਂਦੇ ਨੇ ਆਪਣੇ ਲਈ ਮੰਗਣਾ ਗੁਰੂ ਕੋਲੋਂ ਜਾਂ ਦੁਨਿਆਵੀ ਬੰਦਿਆਂ ਕੋਲੋਂ ਗੁਰੂ ਕੋਲੋਂ ਮੰਗੋ ਆਪਣੇ ਲਈ ਤੂੰ ਉਹ ਦੇ ਕੇ ਪਛਤਾਉਂਦਾ ਨਹੀਂ ਦੇ ਕੇ ਸਾਬ ਨਹੀਂ ਰੱਖਦਾ ਦੇ ਕੇ ਇਹ ਕਹਿੰਦਾ ਨਹੀਂ ਮੋੜ ਮੈਨੂੰ ਪਰਵਾਹ ਦੁਨਿਆਵੀ ਬੰਦੇ ਕੋਲੋਂ ਮੰਗਣ ਤੋਂ ਲੱਜਾ ਰੱਖਣੀ ਤੇ ਦੇ ਕੇ ਖੁਸ਼ ਹੋਣਾ ਮੰਗਣ ਤੋਂ ਲੱਜਾ ਬੜਾ ਜ਼ਰੂਰੀ ਹੈ ਦੋ ਕੁ ਮਹੀਨਿਆਂ ਦੀ ਗੱਲ ਹੈ ਤੇ ਇੱਕ ਵਿਆਹ ਵੀ ਗਿਆ ਸੀ ਦਰਾਂ ਉਹ ਇੱਕ ਮੁੰਡੇ ਵਾਲਿਆਂ ਦਾ ਭਰਾ ਬੜਾ ਨਾਰਾਜ਼ ਬੜਾ ਨਾਰਾਜ਼ ਵਿਆਹ ਚ ਉਦਾਸੀ ਆਈ ਕੀ ਹੋਇਆ ਜਿਹੜਾ ਹੈ ਖੁਸ਼ ਹੋ ਕਹਿੰਦਾ ਨਹੀਂ ਤੁਹਾਨੂੰ ਨਹੀਂ ਪਤਾ ਸਾਡੀ ਬੜੀ ਬੇਇੱਜ਼ਤੀ ਹੋਈ ਹੈ ਸਾਡੀ ਇੱਕ ਮਿਲਣੀ ਘੱਟ ਕਰਾਈ ਇੱਕ ਮਿਲਣੀ ਘੱਟ ਹੋਈ ਹੈ ਸਾਡੀ ਆ ਮੰਗਣਾ ਹੀ ਨਹੀਂ ਮਿਲਣੀ ਕੁਝ ਨੇੜੇ ਵੀ ਸੀ ਮੈਂ ਕਿਹਾ ਕਿਹਦਾ ਪੁੱਤਰ ਹੈ ਉਹਨੇ ਪਿਓ ਦਾ ਨਾਂ ਲਿਆ ਮੈਂ ਕਿਹਾ ਨਹੀਂ ਉਂਝ ਕਿਹਦਾ ਪੁੱਤਰ ਫਿਰ ਆਪਣੇ ਪਿਓ ਦਾ ਨਾਂ ਲਿਆ ਮੈਂ ਕਿਹਾ ਨਹੀਂ ਤੂੰ ਪਿੱਤਰ ਹੈ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਕਲਗੀਆਂ ਨੇ ਤਾਂ ਪੁੱਤਰ ਹੋਵੇ ਤੇ ਇਸ ਗੱਲੋਂ ਨਾਰਾਜ਼ ਹੋ ਜਾਏ ਕਿ ਮਿਲਣੀ ਇੱਕ ਘੱਟ ਹੋਈ ਉਹ ਸ਼ਾਹੂਕਾਰ ਦਾ ਪੁੱਤਰ ਹੋ ਗਿਆ ਤੇ ਆਹ ਗੱਲ ਦੁਨੀਆਂ ਦੇ ਮਾਲਕ ਨਾਲ ਪੁੱਤਰ ਹੋ ਗਿਆ ਤੇ ਆਹ ਵਿਚਾਰ ਲੋੜ ਵਿਚਾਰ ਗੁੱਸਾ ਨਾ ਕਰਿਓ ਸ਼ਾਇਦ ਕੋਈ ਅਸਤਾ ਬੈਠਾ ਹੋਵੇ ਕਿ ਜੇ ਮਨ ਵਿੱਚ ਲੋਭ ਲਾਲਚ ਨਾ ਨਿਕਲਿਆ ਹੋਵੇ ਸਭ ਕੁਝ ਹੁੰਦਿਆਂ ਵੀ ਨੋਹ ਜਾਏਗੀ ਕਿ ਕੁਛ ਦੇ ਕੀ ਲਿਆਈ ਹੈ ਮੰਗਣ ਇਹੋ ਤੇ ਮੰਗਣ ਤੋਂ ਲੱਜਾ ਰੱਖਾਂ ਕੀ ਲਿਆਈ ਹੈ ਫਲਾਣੇ ਤੇ ਹਾਰ ਗਈ ਕੀ ਲੈ ਕੇ ਆਈ ਹੈ ਪਵੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸ਼ਾਹੂਕਾਰ ਦੇ ਆਹ ਤੇ ਚੀਜ਼ਾਂ ਹੀ ਖਡਾਉਣੇ ਨੇ ਆਪੋ ਸਤਨਾਮ
1: ਆ ਪਕੜ ਕਰੇ
0: ਇਹੋ ਜਿਹੇ ਸਮੇਂ ਵਾਸਤੇ ਇਸ ਨੂੰ ਕਹਿੰਦੇ ਮੰਗਣ ਤੂੰ ਲੱਜਾ ਕਹਿੰਦੇ ਗੁਰੂ ਦਾ ਸਿੱਖ ਔਖੇ ਵੇਲੇ ਜ਼ਰੂਰਤਾਂ ਘੱਟ ਕਰ ਦੇਵੇ ਪਰ ਮੰਗਣ ਤੋਂ ਲੱਜਾ ਕਰੇ ਜ਼ਰੂਰਤਾਂ ਘੱਟ ਕਰ ਦੇਵੇ ਹੁਣ ਇਹਨੂੰ ਮੈਂ ਵੇਰਵੇ ਦੀ ਨਹੀਂ ਲਿਜਾ ਸਕਦਾ ਕਾਰੋਬਾਰ ਲਵਾਈਆਂ ਨੇ ਦੋ ਡੇਢ ਸੌ ਮਹੀਨਾ ਖਰਚਾ ਇੱਕ ਲਵਾਈ ਹੈ 80-90 ਰੁਪਏ ਖਰਚਾ ਨਾ ਲਵਾਓ ਮਾੜੀ ਜੀ ਖਬਰ ਹੀ ਦੁਨੀਆਂ ਦੀ ਰੇਡੀਓ ਤੇ ਸੁਣ ਸਕਦੇ ਹੋ ਇਹੋ ਜਿਹੀਆਂ ਜ਼ਰੂਰਤਾਂ ਘੱਟ ਕਰ ਸਕਦਾ ਹੋਰ ਵੀ ਕਈ ਟੈਲੀਫੋਨ ਹੋ ਗਿਆ ਔਖੇ ਵੇਲੇ ਜ਼ਰੂਰਤਾਂ ਘੱਟ ਗੀਜ਼ਰ ਲਾਇਆ ਬਹੁਤ ਵਿਹਲ ਆਉਂਦਾ
1: ਇਹ ਆਮ ਬੰਦੇ ਲਈ ਬੇਨਤੀ
0: ਜਿਹੜਾ ਰੱਜਿਆ ਹੋਵੇ ਤੁਹਾਡੇ ਚੋਂ ਉੱਥੇ
1: ਭਾਵੇਂ ਹੈਰਾਨ ਹੋਏਗਾ ਅੱਜ ਕੀ
0: ਕਥਾ ਲੱਗੀ ਹੈ ਪਰ ਉਹਨੂੰ ਪੁੱਛ ਕੇ ਵੇਖਿਓ ਜਿਹਦੇ ਸਿਰ ਤੇ ਦੇਣਾ ਇਸ ਤਰ੍ਹਾਂ ਦੀਆਂ ਜ਼ਰੂਰਤਾਂ
1: ਇੱਕ ਮਹਾਂਪੁਰਸ਼ਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ
0: ਉਹਨਾਂ ਨੇ ਨਾ ਮੋਬਾਈਲ ਰੱਖਿਆ ਤੇ ਨਾ ਹੀ ਆਪਣੇ ਡੇਰੇ ਫੋਨ ਲਾਇਆ ਇਹ ਨੀ ਮਾਇਆ ਨੀ ਉਹਨਾਂ ਨਾ ਫੋਨ ਲਾਇਆ ਨਾ ਮੋਬਾਈਲ ਰੱਖਿਆ ਆਪਣੇ ਮਿਲਣ ਲਈ ਆਪੇ ਜਿਹਨੂੰ ਲੋੜ ਹੋਏਗੀ ਆਪੇ ਆ ਕੇ ਮਿਲ ਲਏਗਾ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਨਾ ਫੋਨ ਡੇਰੇ ਲਾਇਆ ਤੁਸੀਂ ਨਾ ਰੱਖਿਆ ਮੋਬਾਈਲ ਕਹਿੰਦੇ ਬੜੇ ਸੁਖੀ ਆ ਹੱਥ ਸਕਣਾ ਬੜੇ ਸੁਖੀ ਆ ਆਪੇ ਜਿੰਨੇ ਆ ਕੇ ਮਿਲਣਾ ਇਸ਼ਾਰਾ ਲੈਣਾ ਨਹੀਂ
1: ਤਾਂ ਵੀ ਗੁਜ਼ਾਰਾ ਹੋ ਰਿਹਾ
0: ਉਹਨਾਂ ਨੇ ਕਿਸੇ ਜ਼ਰੂਰ ਉਸ ਵੱਸੋਂ ਨਹੀਂ ਜਿੰਨਿਆਂ ਨੂੰ ਮਿਲਾਂਗੇ ਉਨਾ ਹੀ ਨਾਮ ਦਾ ਸੁਭਾਸ ਗੁਜ਼ਰੇ ਬਣੇ ਲੱਗਣਗੇ ਇਹ ਕੰਮ ਘਟਿਆ ਰਹੇ
1: ਇਹ ਪਹਿਲਾਂ ਬਚਣ ਜੇ
0: ਗੁਰੂ ਘਰ ਸਿੱਖ ਔਖੇ ਵੇਲੇ ਜ਼ਰੂਰਤਾਂ ਘੱਟ ਕਰ ਦਿੱਤੇ
1: ਪਰ ਮੰਗਣ ਤੋਂ ਲੱਜਾ ਰੱਖਿਆ

0: ਫਤਨਾਮ ਹੁਣ ਦੂਜਾ ਬਚਨ ਜੇ ਗੁਰੂ ਕਾ ਸਿੱਖ ਆਪਣੇ ਘਰ ਵਿਆਹ ਜਾਂ ਹੋਰ ਕਈ ਤਰ੍ਹਾਂ ਦੇ ਕਾਰਜਾਂ ਨੂੰ ਸਿੰਪਲ ਕਰ ਲਵੇ ਪਰ ਮੰਗਣ ਤੋਂ ਲੱਜਾ ਰੱਖੇ ਕਾਰਜਾਂ ਨੂੰ ਸਿੰਪਲ ਕਰ ਲਏ ਕੋਈ ਗੱਲ ਨਹੀਂ ਵਿਆਹ ਸਿੰਪਲ ਕਰ ਮੈਂ ਗੁਰੂ ਦੀ ਜੂਰੀ ਚ ਬੈਠਾ ਜੇ 50% ਦੁਨੀਆਂ ਕਈ ਵਾਰੀ ਵਿਆਹ ਕਰਜ਼ੇ ਫੜ ਕੇ ਕਰਦੀ ਜੇ ਕਿਤੇ ਸ਼ਾਨ ਫਰਕ ਨਾ ਪੈ ਪਹਿਲਾ ਚੱਕਰ ਬਸ ਘੁੰਮਣ ਘੇਰੀ ਸ਼ੁਰੂ ਆਇਆ ਤਾਂ ਅਸੀਂ ਗੋਬਿੰਦ ਮਿਲਣ ਕੀ ਫੇਰੀ ਭਰੀ ਆ ਫਿਰ ਇਹੋ ਜਿਹੀ ਘੁੰਮਣ ਘੇਰੀ ਪੈਂਦੀ ਹੈ ਕਿ ਕਈ ਵਾਰੀ ਰਹਿੰਦੀ ਔਲਾਦ ਤੱਕ ਉਹ ਕਰਜ਼ੇ ਨਹੀਂ ਲੱਗਦੇ ਆਪਣੇ ਕਾਰਜਾਂ ਨੂੰ ਸਿੰਪਲ ਕਰ ਲੈ ਗੁਰੂ ਕਾ ਸਿੱਖ ਆਪਣੇ ਕਾਰਜਾਂ ਨੂੰ ਸਿੰਪਲ ਦੀ ਤੌਰ ਤੇ ਸਿੰਪਲ ਤਰ੍ਹਾਂ ਸਾਦੇ ਢੰਗ ਨਾਲ ਮਨਾ ਲਵੇ ਪਰ ਮੰਗਣ ਤੋਂ ਲੱਜਾ ਰੱਖੇ ਤੀਜਾ ਬਚਨ ਗੁਰੂ ਕਾ ਸਿੱਖ ਥੋੜੇ ਚ ਗੁਜ਼ਾਰਾ ਕਰ ਲਵੇ ਪਰ ਮੰਗਣ ਤੋਂ ਲੱਜਾ ਰੱਖੇ ਆਖੋ ਸਤਨਾਮ ਚੌਥਾ ਬਚਨ ਗੁਰੂ ਕਾ ਸਿੱਖ ਸਾਦਾ ਭੋਜਨ ਖਾ ਲਵੇ ਤਿੰਨ ਵੇਲੇ ਦੀ ਜਗ੍ਹਾ ਦੋ ਵੇਲੇ ਖਾ ਕੇ ਗੁਜ਼ਾਰਾ ਕਰ ਲਵੇ ਪਰ ਮੰਗਣ ਤੋਂ ਲੱਜਾ ਰੱਖੇ ਆਖੋ ਸਤਨਾਮ ਮੈਂ ਗੁਰੂ ਦੀ ਯੂਰੀ ਚ ਬੈਠਾ ਜੇ ਅਮਰੀਕਾ ਤੁਸੀਂ ਕਰਦੇ ਹੋ ਨਾ ਕਈ ਕਰਦੇ ਤਰਸਿਆਂ ਦੇ ਕਈ ਅਮਰੀਕਾ ਪਾਈ ਵੀਜ਼ਾ ਲੱਗਦੇ ਨਿਕਲ ਆਈਏ ਉਹਨਾਂ ਤੇ ਅਮਰੀਕਾ ਵਾਲੀ ਕੀ ਸਵਰਗ ਹੈਗਾ ਜਿਹੜੇ ਹੋ ਗਏ ਉਹਨਾਂ ਨੂੰ ਪਤਾ ਕੀ ਇਹਨਾਂ ਅੱਖਾਂ ਨੇ ਖੁਦ ਅਮਰੀਕਾ ਚ ਦੇਖਿਆ ਜੇ ਇਹੋ ਜਿਹੇ ਵੀ ਟੱਬਰ ਜਿਹੜੇ ਇੱਕ ਸਬਜ਼ੀ ਨਾਲ ਸੱਤ ਦਿਨ ਗੁਜ਼ਾਰਾ ਕਰਦੇ ਇਹ ਨਾ ਸਮਝੋ ਉੱਥੇ ਸਾਰੇ ਕਿਤੇ ਭਾਈਰੇ ਲਾਲਾਂ ਚ ਰਹਿੰਦੇ ਸਾਡੇ ਤੋਂ ਜ਼ਿਆਦਾ ਡਿਊਟੀਆਂ ਉਹਨਾਂ ਦੀਆਂ 5 ਵਜੇ ਸ਼ੁਰੂ ਹੋ ਜਾਂਦਾ ਧੰਦਾ ਫਿਰ ਸਵੇਰੇ ਸਭ ਗੱਡੀਆਂ ਤੇ ਜਾਣਾ ਘੰਟੇ ਘੰਟੇ ਲੜਾ ਹੈ ਕਿਸੇ ਨੇ 8 ਮੁੜਨਾ 7 ਗੁਰੂ ਦੀ ਜੋੜੀ ਬੈਠਾ ਜੇ ਆਦਮੀ ਜਨਾਨੀ ਵੀ 5-5-6-6 ਦਿਨ ਵੀ ਮਿਲਦੇ ਸ਼ਨੀ ਆ ਛੁੱਟੀ ਹੋਵੇ ਉਦੋਂ ਉਹਨਾਂ ਦਾ ਆਪਣੀ ਮੇਰੇ ਡਿਊਟੀ ਉਹਦੀ ਉਹ ਆਦਮੀ ਹੋਰ ਹੈ ਉਸ ਡਿਊਟੀ ਆਉਂਦਾ ਫਿਰ ਉਦੋਂ ਜਾ ਰਿਹਾ ਉਹ ਆ ਗਈ ਉਦੋਂ ਜਾ ਰਿਹਾ ਡੇਲੀ ਦਾ ਗੁਰੂ ਕਾ ਸਿੱਖ ਸਾਦਾ ਭੋਜਨ ਕਰ ਲਵੇ ਤਿੰਨ ਵੇਲੇ ਦੀ ਜਗ੍ਹਾ 2 ਵੇਲੇ ਵੀ ਛੱਕ ਕੇ ਗੁਜ਼ਾਰਾ ਕਰ ਲਏ ਪਰ ਮੰਗਣ ਤੋਂ ਲੱਜਾ ਰੱਖੇ ਆਖੋ ਸਤਨਾਮ ਮੈਂ ਗੁਰੂ ਦੀ ਜੋੜੀ ਚ ਕਹਿਣਾ ਅੰਮ੍ਰਿਤਸਰ ਦਾ ਇੱਕ ਪਰਿਵਾਰ ਸੀ ਵਿਆਹ ਤੱਕ ਭਰਦਾ ਸੀ ਥੱਲੇ ਆ ਗਿਆ ਉਹਨਾਂ ਦੇ ਘਰ ਜਦੋਂ ਜਾਓ 3-4 ਸਬਜ਼ੀਆਂ ਤੋਂ ਘੱਟ ਰੋਟੀ ਨਹੀਂ ਸੀ ਹੁੰਦੀ ਉਹਨਾਂ ਦੇ ਘਰ ਵਿੱਚ ਮੈਂ ਕਿਹਾ ਜੀ ਨਾਲੇ ਤੁਸੀਂ ਵਿਆਜ ਭਰਦੇ ਹੋ ਲੋਕਾਂ ਦੇ ਪੈਸੇ ਦੇਣੇ ਨਾਲੇ ਐਡਾ ਚੰਗੇ ਖਾਣੇ ਕਹਿੰਦੇ ਜੀ ਲੈਵਲ ਥੱਲੇ ਨਹੀਂ ਲਿਆਉਣਾ ਹੱਥ ਖਤਨਾ ਸਾਡਾ ਲੈਵਲ ਨਾ ਡਿੱਗ ਇਹ ਮਹਾਂਪੁਰਸ਼ਾਂ ਦੇ ਬੱਚਿਆਂ ਨੇ ਜੋ ਖੋਜ ਕੇ ਆਪ ਜੀ ਦੇ ਚਰਨਾਂ ਚ ਰੱਖੇ ਜਾ ਰਹੇ ਨੇ ਕੋਈ ਕਰੋੜਾਂ ਪਤੀ ਇੱਥੇ ਬੈਠੇ ਹੋਣ ਉਹਨਾਂ ਦੀ ਗੱਲ ਤੇ ਹੱਥੇ ਨਹੀਂ ਹੋਈ ਕਿ ਉਹਨਾਂ ਨੂੰ ਇਹ ਚੀਜ਼ਾਂ ਨਾਲ ਕੀ ਪਰਵਾਹ ਹੈ ਉਹਨਾਂ ਨੂੰ ਪੁੱਛਿਓ ਜਿਨ੍ਹਾਂ ਦੇ ਬੋਝ ਨੇ ਤੇ ਕਰੋੜਪਤੀ ਵੀ ਬੈਠੇ ਹੋਣ ਲੱਖਪਤੀ ਵੀ ਉਹ ਸੁਣ ਜ਼ਰੂਰ ਲਿਓ ਕਿ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜੀ ਪੁਆਂਡੀ ਵੱਜਦੀ ਹੱਥ ਸਤਨਾਮ ਗੁਰੂ ਕਾ ਸਿੱਖ ਸਾਦਾ ਭੋਜਨ ਕਰ ਲਏ 3 ਵੇਲੇ ਦੀ ਜਗ੍ਹਾ 2 ਵੇਲੇ ਸਾਦਾ ਭੋਜਨ ਕਿਹਨੂੰ ਕਹਿੰਦੇ ਆ ਸਮਝੋ ਜਿਵੇਂ ਦੱਸਿਆ ਕਈ ਵਾਰੀ ਇੱਕ ਸਬਜ਼ੀ ਨਾਲ ਹੀ 2-2-3-3 ਦਿਨ ਕਈ ਪਰਿਵਾਰਾਂ ਨੂੰ ਲਗਾਉਣੇ ਪੈਂਦੇ ਨੇ ਉਲਟਾ ਵਿਆਜ ਪੈ ਗਿਆ ਕਰਜ਼ੇ ਹੱਥ ਥੱਲੇ ਆ ਰਾਮ ਮੰਗਣ ਤੋਂ ਲੱਜਾ ਰੱਖਣੀ ਸਾਦਾ ਤੇ 3 ਵੇਲੇ ਦੀ ਜਗ੍ਹਾ 2 ਵੇਲੇ ਭੋਜਨ ਕਰ ਲਏ ਪਰ ਮੰਗਣ ਤੋਂ ਲੱਜਾ ਰੱਖੇ 5ਵਾਂ ਬਚਨ ਜੀ ਗੁਰੂ ਕਾ ਸਿੱਖ ਸਾਦੇ ਬਸਤਰ ਗੱਜ ਕੇ ਆਖੋ ਸਤਨਾਮ ਗੁਰੂ ਕਾ ਸਿੱਖ ਸਾਦੇ ਬਸਤਰ ਪਹਿਨ ਲਵੇ ਸਾਦੇ ਪਰ ਮੰਗਣ ਤੋਂ ਲੱਜਾ ਰੱਖੇ ਬੜਾ ਕੀਮਤੀ ਬਚਨ ਬਾਬੇ ਨਾਨਕ ਦਾ ਅੱਜ ਆ ਗਿਆ ਸਾਹਮਣੇ ਅਰਦਾਸ ਕਰਿਓ
1: ਮੇਰੀ ਵੀ ਕਰੇ
0: ਹੁਣ ਇਹ ਬਰੀਕੀ ਬੜੀ ਹੈ ਕਿਉਂਕਿ ਇੱਕ सिकंदराबाद बादशाह होया आलम बादशाह वो जेड़ा कपड़ा पाता सी दुबारा नहीं सी पहनता वो भी गलत है ध्यान देना एडी हो मैं एक बंदे का मैं पढ़े इतिहास वो को 5 करोड़ रुपया सी बिल्कुल चाजे का कपड़ा पाता नहीं सी ना बच्चों पा देता वो भी गलत है आपको दोवें गलत एह बाबे नानक नूं समझ लो जिहड़ा विचला रस्ता दिंदा करोड़ां हुंदिआं नहीं तू कुछ ना बच्चों पहनण देना चज दा ना आप तू कंजूसां च आ गया सिकंदराबाद दा आलम बादशाह जिहड़ा कपड़ा रोज पाया वो दूजे दिन नहीं पाना अगले दिन नवा ओह तूं ही गलत है ते ऐशप्रस्ती हो गई तीजा राह महापुरशां दा बचन वस्त्र तन नूं कजण लई ए बहुत ज्यादा सोभा ले नहीं सोभा तो तेरी शुभ गुणा ने करनी है बस्तर में नहीं आखो फतना सोभा शुभ गुणा ना ले ओ बना ओ बस्तर पा शुभ गुणा दे इशारा ले अगर माया ले बने हो तू थले आ गए हैं ते बस्तर साधे कर ले पर मंगण तो लज्जा रख ये ना कह मेरा लेवल डिगदा आखो सतना जेड़ा बाकी दा बचन हुण डिटेल च नहीं सांझा हो सकदा वो सारे आप ही समझ लैणा ये चौथा बचन भाई फिरने दे योग नूं मंगण तो लज्जा करनी पता नहीं क्यों क्या तां ही क्या होगा भी जदों अमृत वेले बंदा जागे शब्द दा अभ्यास करे अपने आप नूं नीवा समझे दुनिया पदार्थ भी देंदी है कई वारी फिर मंगण की गल जी मंगण तो लज्जा है आप बंबई जी गए एक घर में उन्होंने कहते जी एक लांबा देना मैं क्या की कहते कोई नकली संत हो गए कहते कोई संत आए थे कीर्तन कर 3 दिन साढ़े घर रुके थे है नी कहते तीजे दिन उन्होंने अपने सेवादार राही सानू घुआया ਅਸੀਂ ਕਾਰ ਲੈਣੀ 16 ਲੱਖ ਵਾਲੀ ਤੇ 4 ਲੱਖ ਤੁਹਾਡੇ ਖਾਤੇ ਪਾਇਆ ਮੈਂ ਕਿਹਾ ਉਹ ਸੰਤ ਨੇ ਬਾਬੇ ਨਾਨਕ ਦਾ ਆਪ ਬਚਨ ਨਹੀਂ ਸੁਣਿਆ ਹੋਣਾ ਮੰਗਣ ਤੋਂ ਲੱਜਾ ਉਹਨਾਂ ਲਈ ਵੀ ਸਤ ਸਤਨਾ ਆਪਣੇ ਲਈ ਇਹ ਤਾਂ ਆਪਣੇ ਲਈ ਮੰਗੀ ਜਾ ਗੁਰੂ ਦੀ ਸੇਵਾ ਕਾਰ ਸੇਵਾ ਉਹੀ ਦਬਾਅ ਪਾ ਕੇ ਨੀ ਪ੍ਰੇਰਨਾ ਨਾਲ ਕਹਿੰਦੇ ਜੀ ਜਦੋਂ ਅਸੀਂ ਆਖਿਆ 4 ਲੱਖ ਨਹੀਂ ਦੇ ਸਕਦੇ ਤੇ ਸਾਡੇ ਨਾਲ ਨਾਰਾਜ਼ ਹੋ ਗਏ ਜਾਣ आ लोड़ है अज प्रचार दास ने यतन किया ग्रिस्तियां भी लिया सतपुरश नकली असली नहीं असली तो फिर राजे ने थले जो मांगे सो भूखा रहे आखो कि जितने भी आप जी बैठे हो ये अज के समय च बहुत जरूरी है ये बचन कि गुरु का सिख ये चौथा गुण भी वेद हो गए मंगण तो लज्जा रखनी अगली भी गल दिखाई जिन्हें उन्होंने लै जाना जे के खुश होना जदों कोई तुहाडे हत्थों किसे दा कारज सवर जे काम सवारिया जाए खुश होना सतगुरु शुकर सेवा

ਇਹ ਚੌਥਾ ਬਚਨ ਸਤਸੰਗ ਜੀ ਅੱਜ ਹਿਰਦੇ ਦੀ ਡੈਰੀ ਤੇ ਲਿਖਣਾ ਮੰਗਣ ਤੋਂ ਲੱਜਾ ਕਰਨੀ ਤੇ ਦੇ ਕੇ ਖੁਸ਼ ਹੋਣਾ ਛੇ ਬਚਨ ਨੇ ਟੋਟਲ ਬਾਕੀ ਦੇ ਦੋ ਬਚਨ ਮਹਾਰਾਜ ਅਗਲੀ ਵਾਰੀ ਸੇਵਾ ਲੈਣ ਆਓ ਬੜੇ ਪਿਆਰ ਦੇ ਨਾਲ ਇਹ ਪੰਕਤੀਆਂ ਪੜ੍ਹੋ ਗੁਰੂ ਨਾਨਕ ਦਾ ਮਿਸ਼ਨ ਜਿਨੇ ਸਮਝ ਲਿਆ ਉਹਦੇ ਹਿਰਦੇ ਰੂਪੀ ਜਗਤ ਵਿਚ ਵੀ ਆਨੰਦ ਆ ਜਾਏਗਾ ਭਾਈ ਫਿਰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਇਸ ਦਰਗਾਹੀ ਮਿਸ਼ਨ ਦੁਆਰਾ ਦੁਨੀਆਂ ਨੂੰ ਉਤਾਰਿਆ।

ਹਕੀਕਤ ਚ ਗਵਾਲੀਅਰ ਤਿੰਨ ਦਿਨ ਮਹਾਰਾਜ ਜੀ ਨੇ ਸੇਵਾ ਲਈ ਹੈ। ਸ਼ੁਕਰ ਸ਼ਨੀ ਆਇਆ ਤੋਂ ਪਿਛਲੇ ਸ਼ੁਕਰ ਸ਼ਨੀ ਆਇਆ ਉੱਥੇ 40 ਪ੍ਰਾਣੀ ਗੁਰੂ ਗੋਬਿੰਦ ਸਿੰਘ ਦੇ ਵਿਹੜੇ ਚ ਵੀ ਬੈਠੇ ਤੇ ਉੱਥੇ ਗਵਾਲੀਅਰ ਚ ਮੁਸਲਮਾਨ ਨੇ ਜੀ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਦਾਤਾ ਬੰਦੀ ਛੋੜ ਉਹ ਮੁਸਲਮਾਨ ਪਤਾ ਕੀ ਕਹਿੰਦੇ ਨੇ ਪੀਰ ਦਾਤਾ ਬੰਦੀ ਛੋੜ ਸਤ ਸਤਨਾਮ ਇੱਕ ਮੁਸਲਮਾਨ ਪਰਿਵਾਰ ਕੋਲ ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਅੱਜ ਵੀ ਮੌਜੂਦ ਹੈ ਜੀ ਤੇ ਉਹ ਜਗ੍ਹਾ ਦੇ ਕਾਗਜ਼ ਗੁਰੂ ਸਾਹਿਬ ਦੇ ਸਮੇਂ ਦੇ ਹੋਰ ਕਈ ਕਾਗਜ਼ ਕਈ ਚਿੱਠੀਆਂ ਉਹ ਮੁਸਲਮਾਨ ਦੇ ਅੱਖਾਂ ਚ ਐਡੇ ਐਡੇ ਮੋਟੇ ਅੱਥਰੂ ਆ ਗਏ ਕਿਉਂਕਿ ਥੋੜੀ ਜਿਹੀ ਪਹਾੜੀ ਚੜ੍ਹਨੀ ਪੈਂਦੀ ਹੈ ਪਹਾੜੀ ਨਾ ਚੜ੍ਹਨੀ ਪੈਂਦੀ ਹੈ ਗੌਰਮੈਂਟ ਨੇ ਵੀ ਇੰਤਜ਼ਾਮ ਕੀਤਾ ਹੈ ਇੱਕ ਮੰਨਿਓ ਗੱਡੀ ਆਉਂਦੀਆਂ ਹੋਣ ਥੱਲੇ ਰੋਕ ਦਿੰਦੇ ਨੇ ਉਹ ਆ ਜਾਣ ਥੱਲੋਂ ਫਿਰ ਜਾਂਦੀਆਂ ਨੇ ਪੁਤਲੀਆਂ ਨੂੰ ਰੋਕ ਦਿੰਦੇ ਨੇ ਦੋਨੇ ਬੰਨੇ ਪੁਲਿਸ ਉਹਨਾਂ ਦਾ ਇੰਤਜ਼ਾਮ ਗੌਰਮੈਂਟ ਦਾ ਪਹਾੜੀ ਚੜ੍ਹ ਕੇ ਫਿਰ ਗੁਰਦੁਆਰਾ ਗਵਾਲੀਅਰ ਦਾਤਾ ਬੰਦੀ ਛੋੜ ਮੁਸਲਮਾਨਾਂ ਦੇ ਜਿਹੜੇ ਮੋਟੇ ਅੱਥਰੂ ਆ ਗਏ ਤੇ ਕਹਿਣ ਲੱਗੇ ਕਿ ਇਹ ਸਮਝਣਾ ਛੇਵੇਂ ਪਾਤਸ਼ਾਹ ਤੁਹਾਡਾ ਹੀ ਹੈ ਹੱਕ ਸਤਨਾਮ ਕਹਿੰਦੇ ਸਾਡਾ ਵੀ ਛੇਵੇਂ ਪਾਤਸ਼ਾਹ ਨਾਲ ਇੰਨਾ ਪਿਆਰ ਏ ਕਿ ਸਾਡੀ ਰੁਟੀਨ ਏ ਕਿ ਸਵੇਰੇ ਚਾਨਣਾ ਆਉਣ ਤੋਂ ਪਹਿਲੇ ਪਹਿਲੇ ਛੇਵੇਂ ਪਾਤਸ਼ਾਹ ਦੇ ਦਰ ਤੇ ਦਰਸ਼ਨ ਕਰਕੇ ਆਉਣੇ ਤੇ ਦੂਜੀ ਰੁਟੀਨ ਏ ਕਿ ਅਸੀਂ ਛੇਵੇਂ ਪਾਤਸ਼ਾਹ ਦੇ ਇਸ ਸਥਾਨ ਨੂੰ ਧਰਤੀ ਨੂੰ ਇੰਨਾ ਪਵਿੱਤਰ ਗਿਣਦੇ ਆ ਮਹਾਰਾਜ ਨੇ ਤਪ ਕੀਤਾ ਉੱਥੇ 2 ਸਾਲ ਕਿੰਨੇ ਦੇਖਿਆ ਭੋਰਾ ਵੀ ਬਣਿਆ ਕਹਿੰਦੇ ਧਰਤੀ ਨੂੰ ਇੰਨਾ ਅਸੀਂ ਪਵਿੱਤਰ ਗਿਣਦੇ ਹਾਂ ਕਿ ਅਸੀਂ ਜੋੜਾ ਪਾ ਕੇ ਵੀ ਪਹਾੜੀ ਤੇ ਨਹੀਂ ਚੜ੍ਹਦੇ ਧਰਤੀ ਇੰਨੀ ਪਵਿੱਤਰ ਹੈ ਆਖੋ ਸਤਨਾਮ ਐਡੀ ਐਡੀ ਦੁਨੀਆਂ ਸ਼ਰਧਾ ਭਾਵਨਾ ਦੀ ਬੈਠੀ ਹੈ

ਦੁਖੀਆਂ ਦਾ ਸਹਾਈ ਹੋਣਾ, ਲੋੜਵੰਦਾਂ ਦੀ ਲੋੜ ਪੂਰੀ ਕਰਨੀ ਸੱਚਾ ਸੌਦਾ ਹੈ। ਆਖੋ ਵਾਹਿਗੁਰੂ। ਭੁੱਖਿਆਂ ਨੂੰ ਭੋਜਨ ਛਕਾਉਣਾ, ਅਨਪੜ੍ਹਾਂ ਨੂੰ ਵਿਦਿਆ ਦੇਣਾ, ਆਖੋ ਵਾਹਿਗੁਰੂ। ਬੇਸਹਾਰੇ ਨੂੰ ਸਹਾਰਾ ਦੇਣਾ, ਇਹ ਸੱਚਾ ਸੌਦਾ ਹੈ। ਆਖੋ ਵਾਹਿਗੁਰੂ। ਨਫ਼ਰਤ ਵਾਲਿਆਂ ਨੂੰ ਪਿਆਰ ਵੰਡਣਾ ਸੱਚਾ ਸੌਦਾ ਹੈ। ਤਾਂ ਕਿਹਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਪਿੱਤਰ ਕਲਮ ਨੇ। ਦੇਖਣਾ ਇਹ ਗੁਰੂ ਸਚਿਆਰ ਕੈਸਾ ਹੈ, ਕਿਵੇਂ ਕਹਿੰਦੇ ਹਨ, ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਪਿੱਤਰ ਕਲਮ ਕਿਵੇਂ ਲਿਖਦੀ ਹੈ, ਆਹ ਪੜ੍ਹੀਏ ਕਿਵੇਂ ਕਹਿੰਦੇ ਹਨ।

शीश दिया पर सिर ना दिया। सच जिस दे अंदर सच वस जाए वह सच नूं कुर्बान नहीं होण दिंदा, अपने आप नूं कुर्बान कर जाएगा। उसकी जमीर नूं कोई खरीद नहीं सकता, उसके ईमान नूं कोई डुला नहीं सकता। पितर बाणी च क्या है, जे सच दी छुरी होवे आखो वाहिगुरू, ते सच दे लोहे तो ही बनी होवे। मैं फिर बेनती करा, जे सच दी छुरी होवे सच की काती, ते सच दे लोहे तो ही बनी होवे, ते गुर शब्द दी साण ते तिखी कीती होवे आखो वाहिगुरू। फिर गल समझी ली, सच दी छुरी होवे ते सच दे लोहे दी बनी होवे, गुर शब्द दे साण ते तिखी कीती होवे, परमेश्वर जो बेअंत गुणा वाला है उसके गुणा की म्यान विच रखी होवे आखो वाहिगुरू। ऐसी सच की छुरी का काओ जे लग जाए ना, अंदरों लोभ रूपी खून बाहर कढ देंदा है आखो वाहिगुरू। उसके अंदर लोभ नहीं रहिंदा। बाकी कुड़ियारां दी छुरियां वेखियां ने, वह तो अंदर जहर भरदिया ने, अंदर ईरखा भरदिया ने, अंदर दुबदा भरदिया ने, पितर जीवन नू नरक बनाउंदिया ने, अंदर जहर घोलदिया ने। उस दे नाल तां मनुख आत्मक मौत मरदा है, जमीर विक जाती है, तकदीर विक जाती है। जिसकी जमीर विक जाए समझो तकदीर विक गई। अन्न ना खाइए शरीर मरदा है, नाम ना जपिए जमीर मरदी है, जिसकी जमीर मर जाए उसकी तकदीर मरदी है। जे कोई अपनी तकदीर नूं बढ़ा सकता है तो जमीर उच्ची करके, जमीर उच्ची हो सकती है परमात्मा दे नाम करके, सच करके। कहिंदे जिन्हां दे अंदर सच दी छुरी सच की काती, सच दी सार सच दे लोहे तो बनी हुई, गुर शब्द दे साण ते तिखी कीती हुई, गुर शब्द दी कमाई नाल परमात्मा दे गुणा दी म्यान विच रखी हुई, ओ तां वच जाए ना। ऐसा अणियाला काओ है, अंदर लोभ रहणी नहीं दिंदा आखो वाहिगुरू। उसकी जमीर नूं कौन खरीदेगा, उसके ईमान नूं कौन खरीदेगा, नहीं कोई खरीद सकता। वो अपने आप को कुर्बान कर देगा, लेकिन सच नूं कुड़ियारां पिछे कुर्बान नहीं करता। प्रमाण सामने आउंदा, नबी खां ते गनी खां शरदालू साहिबां दे उच दा पीर बना के लैके गए धन श्री गुरु गोबिंद सिंह जी नूं। रस्ते च पुछण वाले ने पुछया कौन ने, कहिंदे उच दे पीर ने। जदों मंजिल ते पहुंचे साहब आप पुछते ने, क्यों भाई नबी खां ते भाई गनी खां तुसी झूठ नहीं बोलिया आखो वाहिगुरू। भाई नबी खां ते गनी खां बोले सच दे दीदार करके भला अंदर कूड़ रह जांदा आखो वाहिगुरू। सच्चे दियां किरणां दा प्रकाश हो जाए नूर दा, उन्होंने आत्मक बल मिलेगा, मन बलवान होएगा आखो वाहिगुरू। कहिंदे सच कहिए, साडे अंदर इतनी आत्मक बल मिले असी कदे भी सच नूं इन्हां कुड़ियारां पिछे कुर्बान नहीं कर सकते। अपने आप नूं तां कुर्बान कर देंगे, लेकिन सच नूं कुर्बान नहीं होण देना। दूसरी तरफ गंगू भी बोलिया सी, मैं सच बोलदा साहिबजादे सतगुरां दे धन गुरु गोबिंद सिंह जी दे ते उन्हां दी माता मेरे कोल हन आखो वाहिगुरू। गंगू बोलदा मैं भी सच बोलदा, धन गुरु गोबिंद सिंह जी दी माता ते साहिबजादे मेरे कोल, आ वेखो गंगू सच नूं
ਕੂੜਿਆਂ ਪਿੱਛੇ ਕੁਰਬਾਨ ਕਰਨ ਲੱਗੇ। ਆਖੋ ਵਾਹਿਗੁਰੂ, ਜਿਨ੍ਹਾਂ ਦੇ ਅੰਦਰ ਕੂੜ ਦਾ ਨਿਆਂ ਹੋਏਗਾ ਉਹਨਾਂ ਨੇ ਸੱਚ ਨੂੰ ਕੁਰਬਾਨ ਕਰਨਾ ਕੂੜ ਪਿੱਛੇ। ਆਖੋ ਵਾਹਿਗੁਰੂ। ਪਰ ਜਿਨ੍ਹਾਂ ਦੇ ਅੰਦਰ ਸੱਚ ਹੈ, ਸੱਚੋ ਸੱਚ ਹੈ, ਆਖੋ ਵਾਹਿਗੁਰੂ। ਜਿਨ੍ਹਾਂ ਨੇ ਗੁਰਸ਼ਬਦ ਦੀ ਕਮਾਈ ਕਰ ਕਰਕੇ ਸੱਚ ਨੂੰ ਪ੍ਰਤੱਖ ਵੇਖ ਲਿਆ, ਆਖੋ ਵਾਹਿਗੁਰੂ। ਗੁਰਸ਼ਬਦ ਦੀ ਕਰੜੀ ਕਮਾਈ ਕਰਕੇ ਉਹਨਾਂ ਨੂੰ ਦੂਜਾ ਭਾਉ ਠੱਗ ਨਹੀਂ ਸਕਦਾ, ਆਖੋ ਵਾਹਿਗੁਰੂ। ਉਹ ਆਪਣੇ ਆਪ ਕੁਰਬਾਨ ਹੋ ਜਾਣਗੇ, ਸੱਚ ਕਵਾਂ ਕੁਰਬਾਨ ਹੋ ਜਾਣਗੇ। ਇੱਕ ਹੋਰ ਬੇਨਤੀ ਕਰਦੇ, ਸੱਚ ਸੁਣਨਾ ਬਹੁਤ ਔਖਾ ਹੈ, ਆਖੋ ਵਾਹਿਗੁਰੂ, ਬਹੁਤ ਹੀ ਔਖਾ। ਸੱਚ ਅੰਦਰ ਕੁੜਿਆਰਾਂ ਦੇ ਅੰਦਰ ਅੱਗ ਲਗਾ ਦਿੰਦਾ, ਉਹ ਸੱਚ ਦੇ ਸੇਕ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਇੱਕੋ ਇੱਕ ਤਾਂ ਸੱਚ ਹੈ ਜਿਸ ਦੇ ਤਪ ਨੇ ਅੰਦਰ ਭਰਮ ਜਾਲਣੇ ਹਨ, ਆਖੋ ਵਾਹਿਗੁਰੂ। ਇੱਕੋ ਇੱਕ ਤਾਂ ਸੱਚ ਹੈ ਜਿਸ ਨੇ ਅੰਦਰ ਈਰਖਾ ਨੂੰ ਜਾਲ ਦੇਣਾ, ਪਰ ਕੁੜਿਆਰ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਚਿਆਰ ਦੀ ਜ਼ਬਾਨ ਨੂੰ ਜੋ ਸੱਚ ਬੋਲ ਰਹੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਬੋਲਣੋਂ ਬੰਦ ਕੀਤਾ ਜਾਏ, ਆਖੋ ਵਾਹਿਗੁਰੂ। ਇਹ ਆਰੰਭ ਤੋਂ ਹੀ ਯਤਨ ਦੇ ਹੈ, ਉਹ ਹਰ ਹੀਲੇ ਵਰਤਦਾ, ਹਰ ਯਤਨ ਕਰਦਾ, ਪਰ ਜਦੋਂ ਕੋਈ ਹੀਲਾ ਸਫਲ ਨਹੀਂ ਹੁੰਦਾ ਤਾਂ ਉਹ ਫਿਰ ਸਚਿਆਰ ਦੀ ਜ਼ਬਾਨ ਨੂੰ ਸਦਾ ਬੰਦ ਕਰਨ ਲਈ ਉਸ ਨੂੰ ਫਿਰ ਸ਼ਹੀਦ ਕਰ ਦਿੰਦਾ, ਆਖੋ ਵਾਹਿਗੁਰੂ। ਉਹ ਭੁਲੇਖੇ ਵਿੱਚ ਆ ਜਾਂਦਾ, ਉਸ ਦਾ ਸਭ ਤੋਂ ਵੱਡਾ ਭੁਲੇਖਾ ਹੁੰਦਾ। ਭੁਲੇਖਾ ਕੀ ਹੈ ਕਿ ਸ਼ਾਇਦ ਸਚਿਆਰ ਦੀ ਜ਼ਬਾਨ ਬੰਦ ਹੋ ਜਾਏਗੀ ਉਸ ਦੀ ਸ਼ਹੀਦੀ ਕਰਕੇ, ਪਰ ਉਸ ਨੂੰ ਭੁਲੇਖਾ ਕਿ ਇਹ ਸੱਚ ਤੇ ਸੱਚ ਦੀ ਬੋਲਣ ਦੀ ਬੁਲੰਦੀ, ਅੰਦਰੋਂ ਸੱਚ ਦੀ ਪ੍ਰਤੱਖ ਸ਼ਕਤੀ ਨੂੰ ਕੋਈ ਅੱਜ ਤੱਕ ਬੰਦ ਨਹੀਂ ਕਰ ਸਕਿਆ, ਆਖੋ ਵਾਹਿਗੁਰੂ। ਮੈਂ ਇੱਕ ਹੋਰ ਬੇਨਤੀ ਕਰਾਂਗਾ, ਸ਼ਹੀਦ ਕੀ ਹੈ ਤੇ ਸ਼ਹੀਦੀ ਕੀ ਹੈ, ਇਹ ਕਿਸ ਨੂੰ ਕਹਿੰਦੇ ਨੇ, ਆਖੋ ਵਾਹਿਗੁਰੂ। ਸ਼ਹੀਦ ਕਿਸ ਨੂੰ ਕਹਿੰਦੇ ਨੇ ਤੇ ਸ਼ਹੀਦੀ ਕਿਸ ਨੂੰ ਕਹਿੰਦੇ ਨੇ? ਇੱਕ ਦਾ ਅਰਥ ਹੈ ਗਵਾਹੀ, ਇੱਕ ਦਾ ਅਰਥ ਹੈ ਗਵਾਹ। ਅਸੀਂ ਕਚਹਿਰੀਆਂ ਵਿੱਚ ਜਾਂਦੇ ਹਾਂ ਤੇ ਸਾਡੀਆਂ ਸ਼ਹਾਦਤਾਂ ਹੁੰਦੀਆਂ ਨੇ, ਆਖੋ ਵਾਹਿਗੁਰੂ। ਅਸੀਂ ਕਹਿੰਦੇ ਅੱਜ ਮੇਰੀ ਪਾਰਟੀ ਦੀਆਂ ਬੰਦਿਆਂ ਦੀਆਂ ਸ਼ਹਾਦਤਾਂ ਹਨ, ਕੱਲ੍ਹ ਦੂਸਰੀ ਪਾਰਟੀ ਦੇ ਬੰਦਿਆਂ ਦੀਆਂ ਸ਼ਹਾਦਤਾਂ ਹੋਣਗੀਆਂ। ਇਸ ਦਾ ਅਰਥ ਕੀ ਹੈ? ਅੱਜ ਮੇਰੀਆਂ ਗਵਾਹੀਆਂ ਹਨ, ਕੱਲ੍ਹ ਦੂਸਰੀ ਪਾਰਟੀ ਦੀਆਂ ਗਵਾਹੀਆਂ ਹਨ। ਪਰ ਕਦੇ ਤੁਸੀਂ ਕਚਹਿਰੀ ਦੇਖਿਆ ਕੀ ਹੁੰਦਾ? ਜਦੋਂ ਜੱਜ ਦੇ ਸਾਹਮਣੇ ਕੋਈ ਸ਼ਹਾਦਤ ਦਿੰਦਾ, ਕੀ ਕਹਿੰਦਾ? ਮੈਂ ਆਪਣੀ ਧਾਰਮਿਕ ਪੁਸਤਕ ਨੂੰ ਹੱਥ ਰੱਖ ਕੇ, ਮੈਂ ਆਪਣੇ ਰੱਬ ਨੂੰ, ਆਪਣੇ ਇਸ਼ਟ ਨੂੰ ਮੰਨਦਾ ਹੋਇਆ ਇਹ ਗੱਲ ਕਹਿੰਦਾ, ਮੈਂ ਸੱਚ ਬੋਲਾਂਗਾ, ਸੱਚ ਦੇ ਸਿਵਾ ਹੋਰ ਕੁਛ ਨਹੀਂ ਬੋਲਾਂਗਾ। ਆਖੋ ਵਾਹਿਗੁਰੂ। ਮੈਂ ਸੱਚ ਬੋਲਾਂਗਾ, ਸੱਚ ਦੇ ਸਿਵਾ ਹੋਰ ਕੁਛ ਨਹੀਂ ਬੋਲਾਂਗਾ, ਇਸ ਦਾ ਮਤਲਬ ਕੀ ਹੈ? ਕਿ ਸ਼ਹਾਦਤ ਹੁੰਦੀ ਹੀ ਸੱਚ ਲਈ ਹੈ, ਆਖੋ ਵਾਹਿਗੁਰੂ। ਸੱਚ ਨੂੰ ਪ੍ਰਗਟਾਉਣ ਲਈ ਹੀ ਸ਼ਹਾਦਤ ਹੁੰਦੀ ਹੈ। ਇਹ ਠੀਕ ਹੈ ਅੱਜ ਕੁੜਿਆਰਾਂ ਦੀ ਦੁਨੀਆਂ ਵਿੱਚ ਕੂੜ ਨਾਲ ਨਿਹੋ ਕਰਨ ਵਾਲੇ, ਜਿਨ੍ਹਾਂ ਦੇ ਅੰਦਰ ਸੱਚ ਨਹੀਂ ਵਸਿਆ, ਅੱਜ ਰੱਬ ਦੀ ਸਹੁੰ ਚੁੱਕ ਕੇ ਵੀ ਝੂਠ ਬੋਲ ਜਾਂਦੇ ਨੇ, ਝੂਠੀਆਂ ਗਵਾਹੀਆਂ ਦੇ ਦਿੰਦੇ ਨੇ, ਗੱਲ ਵੱਖਰੀ ਹੈ। ਲੇਕਿਨ ਅਦਾਲਤ ਦੇ ਫੈਸਲੇ ਦੇ ਮੁਤਾਬਕ, ਸੰਸਾਰ ਦੇ ਨਿਆਂ ਦੇ ਮੁਤਾਬਕ, ਇਹ ਗੱਲ ਸੱਚਾਈ ਹੈ ਕਿ ਸ਼ਹਾਦਤ ਦਾ ਸੰਬੰਧ ਸੱਚ ਨੂੰ ਪ੍ਰਗਟਾਉਣ ਲਈ ਹੈ, ਆਖੋ ਵਾਹਿਗੁਰੂ। ਜੇ ਸੰਸਾਰ ਦੇ ਨਿਆਂ ਦੇ ਵਿੱਚ ਸੱਚ ਨੂੰ ਪ੍ਰਗਟਾਉਣ ਲਈ ਸ਼ਹਾਦਤ ਹੈ, ਤੇ ਨਿਰੰਕਾਰ ਦੇ ਘਰ ਵੀ ਸੱਚ ਨੂੰ ਪ੍ਰਤੱਖ ਕਰਨ ਲਈ, ਸੱਚ ਨੂੰ ਪ੍ਰਗਟਾਉਣ ਲਈ, ਸੱਚ ਤੇ ਪਹਿਰਾ ਦੇਣ ਲਈ ਸ਼ਹਾਦਤ ਹੈ, ਆਖੋ ਵਾਹਿਗੁਰੂ। ਕਿਉਂਕਿ ਸ਼ਹਾਦਤ ਹੁੰਦੀ ਸੱਚ ਲਈ ਹੈ। ਜੇ ਸ਼ਹਾਦਤ ਦਾ ਸੰਬੰਧ ਸੱਚ ਨਾਲ ਹੈ,
ਤੇ ਸੱਚ ਦਾ ਸੰਬੰਧ ਸਚਿਆਰ ਨਾਲ ਹੈ, ਆਖੋ ਵਾਹਿਗੁਰੂ। ਜੇ ਸੱਚ ਦਾ ਸੰਬੰਧ ਸਚਿਆਰ ਨਾਲ ਹੈ, ਸਚਿਆਰ ਦਾ ਸਰੂਪ ਸੱਚਾ ਹੈ, ਆਖੋ ਵਾਹਿਗੁਰੂ। ਸਚਿਆਰ ਦਾ ਸਰੂਪ ਸੱਚਾ ਹੈ, ਉਹ ਸਚਿਆਰ ਦੇ ਹੀ ਬੋਲ ਸਨ, ਬੋਲੇ ਹੋਏ, ਆਖੋ ਵਾਹੀ ਕੀ ਬੋਲੇ ਸਨ। ਜਦੋਂ ਜਲਾਦ ਆਇਆ ਸੀ, ਜਲਾਦ ਨੇ ਇਹ ਗੱਲ ਕਹੀ, ਕੋਤਵਾਲ ਨੇ ਵੀ ਗੱਲ ਕਹੀ, ਕਾਜੀ ਨੇ ਵੀ ਇੱਕ ਗੱਲ ਕਹੀ। ਦੇਖਣਾ, ਮੈਂ ਖਾਨਦਾਨੀ ਕਾਜੀ ਹਾਂ, ਜਦੋਂ ਮੈਂ ਫਤਵਾ ਸੁਣਾਉਣਾ, ਮੇਰੇ ਬੋਲ ਕਦੇ ਕੰਬਦੇ ਨਹੀਂ, ਤੁਸੀਂ ਸੁਣ ਲਓ ਧਿਆਨ ਦੇ ਨਾਲ, ਆਖੋ ਵਾਹਿਗੁਰੂ। ਮੇਰੇ ਬੋਲ ਕਦੇ ਕੰਬਦੇ ਨਹੀਂ, ਆਖੋ ਵਾਹਿਗੁਰੂ। ਫਿਰ ਬੋਲਿਆ, ਕੋਤਵਾਲ, ਮੈਂ ਖਾਨਦਾਨੀ ਕੋਤਵਾਲ ਹਾਂ, ਮੈਂ ਜਦੋਂ ਕਿਸੇ ਦੇ ਕੋਲੋਂ ਕੁਝ ਬੁਲਾਉਣਾ ਹੁੰਦਾ, ਮੇਰਾ ਬੁਲਾਉਣ ਦਾ ਢੰਗ ਨਿਰਾਲਾ ਹੈ, ਕਦੇ ਕੰਬਿਆ ਨਹੀਂ। ਜਲਾਦ ਬੋਲਿਆ, ਜਦੋਂ ਮੈਂ ਹੱਥ ਵਿੱਚ ਤਲਵਾਰ ਫੜ ਲੈਂਦਾ, ਮੇਰੇ ਹੱਥ ਕਦੇ ਕੰਬੇ ਨਹੀਂ, ਮੈਂ ਵੀ ਖਾਨਦਾਨੀ ਜਲਾਦ ਹਾਂ, ਆਖੋ ਵਾਹਿਗੁਰੂ। ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਸੁਣ, ਜੇ ਤੂੰ ਖਾਨਦਾਨੀ ਕਾਜੀ ਹੈ, ਜੇ ਤੂੰ ਖਾਨਦਾਨੀ ਜਲਾਦ ਹੈ, ਜੇ ਤੂੰ ਖਾਨਦਾਨੀ ਕੋਤਵਾਲ ਹੈ, ਤੇ ਮੇਰੀ ਵੀ ਗੱਲ ਸੁਣ ਲੈ, ਮੈਂ ਵੀ ਖਾਨਦਾਨੀ ਸ਼ਹੀਦ ਹਾਂ, ਆਖੋ ਵਾਹਿਗੁਰੂ। ਮੈਂ ਵੀ ਖਾਨਦਾਨੀ ਸ਼ਹੀਦ ਹਾਂ, ਜੇ ਤੇਰੇ ਹੱਥ ਨਹੀਂ ਕੰਬਦੇ, ਤੇਰੇ ਹੱਥ ਤਾਂ ਕਿਸੇ ਸਮੇਂ ਕੰਬ ਵੀ ਸਕਦੇ ਹਨ, ਤੇਰੇ ਬੋਲ ਕਿਸੇ ਸਮੇਂ ਫਤਵਾ ਦੇਣ ਲਈ ਕੰਬ ਵੀ ਸਕਦੇ ਹਨ, ਮੈਂ ਤਾਂ ਉਹਨਾਂ ਦਾ ਪੋਤਾ ਹਾਂ ਜਿਹੜੇ ਤੱਤੀ ਤਵੀ ਤੇ ਬੈਠ ਕੇ ਵੀ ਚਰਬੀ ਢਾਲ ਕੇ ਵੀ ਡੋਲੇ ਨਹੀਂ, ਆਖੋ ਵਾਹਿਗੁਰੂ। ਉਦੋਂ ਵੀ ਬੋਲੇ ਸੀ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮਾਗੈ। ਸਾਰੇ ਬੋਲੋ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮਾਗੈ। ਤਿਵੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਮ ਫੇਰ ਬੋਲਦੀ ਹੈ, ਕਿਵੇਂ ਕਹਿੰਦੇ ਹਨ,

ਜੈ ਜੈ ਜੈ ਸੁਤਲੁ ਕਹਿੰਦੇ ਆਖੋ ਵਾਹਿਗੁਰੂ ਕਹਿੰਦੇ ਧਿਆਨ ਨਾਲ ਗੱਲ ਸੁਣੋ ਘੁੜਿਆਰਾਂ ਨੂੰ ਭੁਲੇਖਾ ਜਿਸ ਗੱਲ ਦਾ ਹੈ ਉਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕੋਈ ਸੋਚੇ ਮੈਂ ਪਿੰਜਰੇ ਦੀਆਂ ਸਲਾਖਾਂ ਵਿੱਚ ਅੰਦਰ ਰੱਖ ਕੇ ਸਚਿਆਰ ਦੀ ਆਵਾਜ਼ ਨੂੰ ਬੰਦ ਕਰ ਦਿਆਂਗਾ ਨਹੀਂ ਆਖੋ ਵਾਹਿਗੁਰੂ ਇਹ ਸਚਿਆਰ ਦੀ ਆਵਾਜ਼ ਕਿਸੇ ਨੂੰ ਸ਼ਹੀਦ ਕਰਕੇ ਵੀ ਬੰਦ ਨਹੀਂ ਹੋ ਸਕਦੀ ਇਹ ਸਚਿਆਰ ਦੀ ਆਵਾਜ਼ ਹੀ ਇੱਕ ਦਿਨ ਸ਼ਕਤੀ ਬਣ ਕੇ ਪ੍ਰਗਟ ਹੋ ਜਾਂਦੀ ਹੈ ਸੱਚ ਦੀ ਸ਼ਕਤੀ ਜਦੋਂ ਹਜ਼ੂਰ ਦੀ ਹਜ਼ੂਰੀ ਵਿੱਚ ਸੱਚ ਦੀ ਸਚਿਆਰ ਦੀ ਸ਼ਹਾਦਤ ਪ੍ਰਵਾਨ ਹੋ ਜਾਂਦੀ ਹੈ ਤਾਂ ਉਸੇ ਹੀ ਸੱਚ ਵਿੱਚੋਂ ਨਿਕਲੀ ਹੋਈ ਸ਼ਕਤੀ ਇੱਕ ਸ਼ਮਸ਼ੀਰ ਬਣ ਜਾਂਦੀ ਹੈ ਆਖੋ ਵਾਹਿਗੁਰੂ ਜੋ ਮਨੁੱਖਤਾ ਦੀ ਤਕਦੀਰ ਹੁੰਦੀ ਹੈ ਕੌਮ ਦੀ ਤਕਦੀਰ ਹੁੰਦੀ ਹੈ ਮਜ਼ਲੂਮਾਂ ਦੀ ਤਕਦੀਰ ਹੁੰਦੀ ਹੈ ਕਹਿੰਦੇ ਇੱਕ ਦਿਨ ਸਮਾਂ ਆਏਗਾ ਮਤ ਸੋਚੋ ਕੋਈ ਕਿਸੇ ਦੀ ਟਲੀ ਹੋਈ ਚਰਬੀ ਤੱਤੀ ਤਵੀ ਤੇ ਆਖੋ ਵਾਹਿਗੁਰੂ ਇਹ ਪ੍ਰਗਟ ਨਹੀਂ ਹੋਏਗੀ ਮਤ ਸੋਚੋ ਚਾਂਦਨੀ ਚੌਕ ਦਿੱਲੀ ਦੀ ਸ਼ਹਾਦਤ ਪ੍ਰਗਟ ਨਹੀਂ ਹੋਏਗੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਸ਼ਮਸ਼ੀਰ ਹੋਏਗੀ ਉਹ ਮਨੁੱਖਤਾ ਦੀ ਤਕਦੀਰ ਹੋਏਗੀ ਪਰ ਖਿਆਲ ਕਰਨਾ ਜਦੋਂ ਉਹੀ ਸ਼ਮਸ਼ੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਹੱਥਾਂ ਵਿੱਚ ਆਈ ਹੱਥ ਵਿੱਚ ਸ਼ਮਸ਼ੀਰ ਪਰ ਮੁੱਖੋਂ ਬੋਲ ਕੀ ਹਨ ਔਰ ਕਿਸੂ ਤੇ ਬੈਰ ਨਾ ਗਏ ਹੋ ਆਖੋ ਮੇਰਾ ਕਿਸੇ ਨਾਲ ਬੈਰ ਨਹੀਂ ਆਖੋ ਵਾਹਿਗੁਰੂ ਪੁੱਛਣ ਵਾਲੇ ਪੁੱਛਦੇ ਨੇ ਸਾਹਿਬ ਜੀ ਤੁਹਾਡੇ ਹੱਥ ਵਿੱਚ ਸ਼ਮਸ਼ੀਰ ਫੜੀ ਹੋਵੇ ਫਿਰ ਤੁਸੀਂ ਕਹਿੰਦੇ ਹੋ ਮੇਰਾ ਕਿਸੇ ਨਾਲ ਬੈਰ ਵੀ ਨਹੀਂ ਆਖੋ ਹੱਥ ਵਿੱਚ ਸ਼ਮਸ਼ੀਰ ਤੇ ਮੁੱਖੋਂ ਬੋਲਦੇ ਮੇਰਾ ਕਿਸੇ ਨਾਲ ਵੈਰ ਨਹੀਂ ਇਹ ਸ਼ਮਸ਼ੀਰ ਕਿਸੇ ਨਾਲ ਵੈਰ ਲਈ ਨਹੀਂ ਕਿਸੇ ਨਾਲ ਨਫ਼ਰਤ ਲਈ ਨਹੀਂ ਕਿਸੇ ਦੀ ਦੁਸ਼ਮਣੀ ਲਈ ਨਹੀਂ ਮੇਰੀ ਤਾਂ ਐਸੀ ਅਵਸਥਾ ਗੁਰੂ ਹੋਈ ਨੇ ਜਿਹੜੇ ਗੁਰੂ ਬੋਲਦੇ ਰਹੇ ਨਾ ਕੋ ਦੁਸ਼ਮਣ ਦੁਖੀਆ ਨਾ ਹੈ ਕੋ ਮੰਦਾ ਆਖੋ ਵਾਹਿਗੁਰੂ ਨਾ ਕੋ ਮੇਰਾ ਦੁਸ਼ਮਣ ਰਿਹਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਸ਼ਮਸ਼ੀਰ ਫੜੀ ਕਿਉਂ ਹੈ ਕਹਿੰਦੇ ਇਸ ਕਰਕੇ ਧਰਮ ਚਲਾਵਣ ਸੰਤ ਉਭਾਰ ਆਖੋ ਵਾਹਿਗੁਰੂ ਮਜ਼ਲੂਮਾਂ ਦੇ ਸਹਾਰੇ ਲਈ ਦੁਖੀਆਂ ਦੇ ਸਹਾਰੇ ਲਈ ਮਨੁੱਖਤਾ ਦੇ ਜੀਵਨ ਲਈ ਸਰਬੱਤ ਦੇ ਭਲੇ ਲਈ ਆਖੋ ਵਾਹਿਗੁਰੂ ਜਿਹੜੇ ਦੁਖੀ ਮਨੁੱਖਤਾ ਵਿੱਚ ਦੁਫਾੜ ਪਾਉਂਦੇ ਨੇ ਆਖੋ ਵਾਹਿਗੁਰੂ ਜਿਹੜੇ ਸਰਬਸਾਂਝ ਵਿੱਚ ਤਕਰਾਰ ਕਰਦੇ ਨੇ ਆਖੋ ਵਾਹਿਗੁਰੂ ਜਿਹੜੇ ਮਜ਼ਲੂਮਾਂ ਤੇ ਜ਼ੁਲਮ ਢਾਉਂਦੇ ਨੇ ਆਖੋ ਵਾਹਿਗੁਰੂ ਇਹ ਤਾਂ ਸ਼ਮਸ਼ੀਰ ਕਿਰਪਾਨ ਹੈ ਤਲਵਾਰ ਨਹੀਂ ਆਖੋ ਵਾਹਿਗੁਰੂ ਕਿਰਪਾਨ ਦਾ ਅਰਥ ਹੀ ਹੈ ਕਿਰਪਾ ਆਨ ਕਿਰਪਾ ਕਰਨ ਵਾਲੀ ਆਖੋ ਵਾਹਿਗੁਰੂ ਤਲਵਾਰ ਤਾਂ ਕਿਸੇ ਤੱਲੇ ਡਿੱਗੇ ਤੇ ਵਾਰ ਕਰ ਸਕਦੀ ਹੈ ਆਖੋ ਵਾਹਿਗੁਰੂ ਪਰ ਇਹ ਇੱਕ ਕਾਤਲ ਦੀ ਛੁਰੀ ਨਹੀਂ ਇੱਕ ਡਾਕਟਰ ਦੀ ਆਖੋ ਵਾਹਿਗੁਰੂ ਓਪਰੇਸ਼ਨ ਕਰਨ ਵਾਲਾ ਸ਼ਸਤਰ ਹੈ ਆਖੋ ਵਾਹਿਗੁਰੂ ਜੋ ਜੀਵਨ ਦਿੰਦਾ ਆਖੋ ਵਾਹਿਗੁਰੂ ਜੀਵਨ ਮੁਕਾਉਂਦਾ ਨਹੀਂ ਜੋ ਆਤਮਕ ਜੀਵਨ ਦਿੰਦਾ ਉਸੇ ਹੀ ਸ਼ਮਸ਼ੀਰ ਹੱਥ ਵਿੱਚ ਫੜਨ ਵਾਲੇ ਬਾਰੇ ਕਿਹਾ ਸੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਵੋ ਉਹਨਾਂ ਨੇ ਕਿਹਾ ਸੀ ਦੇਖਣਾ ਇਹ ਪਰਮਾਤਮਾ ਦੀ ਜੋ ਖਲਕਤ ਹੈ ਆਖੋ ਵਾਹਿਗੁਰੂ ਇਸ ਵਿੱਚ ਖਾਲਕ ਦੇ ਦੀਦਾਰ ਹੁੰਦੇ ਨੇ ਆਖੋ ਵਾਹਿਗੁਰੂ ਇਸ ਵਿੱਚ ਹੁੰਦੇ ਨੇ ਪਰ ਜਿਨ੍ਹਾਂ ਨੇ ਇਸ ਨੂੰ ਸਿੱਖਿਆ ਰੂਪ ਵਿੱਚ ਮੰਨਿਆ ਉਹਨਾਂ ਨੇ ਸਿੱਖਿਆ ਲੈ ਕੇ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਲਿਆ ਆਖੋ ਵਾਹਿਗੁਰੂ ਮੈਨੂੰ ਗੱਲ ਚੇਤੇ ਆਈ ਜਦੋਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਣ ਲੱਗੇ ਆਖੋ ਵਾਹਿਗੁਰੂ ਦੇਖੋ ਸਰਬੱਤ ਦਾ ਭਲਾ ਮੰਗਣ ਵਾਲਿਓ ਜੇ ਗੁਰੂ ਦੀ ਸਿੱਖਿਆ ਮਿਲ ਜਾਏ ਸਾਡੇ ਕੋਲ ਬੁਰਾ ਹੋਏਗਾ ਹੀ ਨਹੀਂ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਗੁਰੂ ਦੀ

ਸਿੱਖਿਆ ਸੱਚੀ ਹੈ। ਗੁਰੂ ਦੀ ਸਿੱਖਿਆ ਸਚਿਆਰ ਲਈ ਹੈ, ਸਚਿਆਰ ਬਣਾਉਣ ਲਈ ਹੈ, ਗੁਰਮੁਖ ਪੈਦਾ ਕਰਨ ਲਈ ਹੈ। ਸਤਸੰਗ ਵਿੱਚ ਜੋ ਗੁਰੂ ਦਾ ਬਗੀਚਾ ਗੁਰਮੁਖ ਨੂੰ ਪੈਦਾ ਕਰਨ ਵਾਲਾ ਹੈ। ਆਖੋ ਵਾਹਿਗੁਰੂ, ਮੈਂ ਗੁਰਮੁਖ ਹੋਣਾ ਹੀ ਸੁੱਖ ਫਲ ਹੈ। ਜਦੋਂ ਭਾਈ ਦਿਆਲਾ ਜੀ ਹੁਕਮ ਹੋਇਆ ਦੇਗ ਚ ਉਬਾਲਣ ਦਾ, ਤਾਂ ਉਹ ਜਿਹੜਾ ਜਲਾਸ ਸੀ ਉਹ ਹੌਲੀ ਹੌਲੀ ਅੱਗ ਬਾਲੇ। ਆਖੋ ਵਾਹਿਗੁਰੂ, ਅੱਗ ਬਾਲਣ ਵਿੱਚ ਦੇਰ ਕਰੀ ਜਾਏ। ਉਹ ਕਹਿਣ ਲੱਗੇ, ਹੁਣ ਤੈਨੂੰ ਹੋ ਕੀ ਗਿਆ, ਹੁਣ ਦੇਰੀ ਕਾਹਦੀ ਹੈ? ਕਹਿੰਦਾ, ਮੈਂ ਪਹਿਲੀ ਵਾਰ ਐਸਾ ਇਨਸਾਨ ਦੇਖਿਆ, ਅਸੀਂ ਤਾਂ ਜਾਣ ਬੁੱਝ ਕੇ ਦੇਰੀ ਕਰਦਿਆਂ ਕੁਛ ਹੋਰ ਦੇ ਜੀ ਲਵੇ, ਪਰ ਤੂੰ ਪਹਿਲੀ ਵਾਰ ਮੈਂ ਐਸਾ ਦੇਖਿਆ ਤੈਨੂੰ ਜਿਸ ਨੂੰ ਇੰਨੀ ਕਾਹਲੀ ਪਈ ਹੈ। ਭਾਈ ਦਿਆਲਾ ਜੀ ਬੋਲੇ, ਸੁਣ, ਗੁਰੂ ਦੇ ਆਸਰੇ ਮੈਂ ਜ਼ਿੰਦਗੀ ਤਾਂ ਵੇਖ ਲਈ ਹੈ, ਪਰ ਮੈਂ ਚਾਹੁੰਦਾ ਹਾਂ ਗੁਰੂ ਦੇ ਆਸਰੇ ਹੁਣ ਮੌਤ ਵੀ ਵੇਖ ਲਓ। ਆਖੋ ਵਾਹਿਗੁਰੂ, ਮੈਨੂੰ ਤਾਂ ਇਹ ਗੱਲ ਸਮਝ ਆਈ ਹੈ, ਅਸੀਂ ਸੰਸਾਰ ਜਿੰਨੇ ਵੀ ਮਰਦੇ ਹਾਂ ਅਸੀਂ ਆਪਣੀ ਮੌਤ ਨੂੰ ਆਪ ਨਹੀਂ ਦੇਖਦੇ, ਲੇਕਿਨ ਸ਼ਹੀਦ ਆਪਣੀ ਮੌਤ ਨੂੰ ਆਪ ਦੇਖਦਾ। ਆਖੋ ਵਾਹਿਗੁਰੂ, ਇਹ ਅੰਤਰ ਹੈ। ਆਖੋ ਵਾਹਿਗੁਰੂ, ਅਸੀਂ ਜਿੰਨੇ ਮਰਦੇ ਮਰ ਜਾਂਦੇ ਹਾਂ, ਲੇਕਿਨ ਅਸੀਂ ਆਪਣੀ ਮੌਤ ਨੂੰ ਕਦੇ ਆਪ ਨਹੀਂ ਦੇਖਿਆ। ਆਖੋ ਵਾਹਿਗੁਰੂ, ਲੇਕਿਨ ਸ਼ਹੀਦ ਨੂੰ, ਸਚਿਆਰ ਨੂੰ ਪਤਾ ਹੁੰਦਾ ਕਿ ਮੇਰੀ ਮੌਤ ਕੈਸੀ ਹੈ। ਆਖੋ ਵਾਹਿਗੁਰੂ, ਇਹ ਅੰਤਰ ਹੈ। ਆਖੋ ਵਾਹਿਗੁਰੂ, ਸ਼ਹੀਦ ਹੀ ਜਾਣਦਾ ਕਿ ਮੇਰੀ ਮੌਤ ਕੈਸੀ ਹੈ। ਆਖੋ ਵਾਹਿਗੁਰੂ, ਕਿ ਮੌਤ ਤਾਂ ਵੇਖ ਲਾਂ ਕੈਸੀ ਹੈ, ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੇ ਅੰਦਰ ਸੱਚੇ ਦੀ ਸੱਚੀ ਸਿੱਖਿਆ ਵਸ ਗਈ। ਆਖੋ ਵਾਹਿਗੁਰੂ, ਵਸ ਗਈ ਹੈ। ਧੰਨ ਮਾਤਾ ਗੁਜਰੀ ਜੀ ਨੇ ਪੁੱਛਿਆ ਸੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਤੁਸੀਂ ਮੈਨੂੰ ਕਹਿੰਦੇ ਹੋ ਕਿ ਬੜੀਆਂ ਬੜੀਆਂ ਪ੍ਰੀਖਿਆ ਹੋਣਗੀਆਂ, ਬੜੀਆਂ ਸ਼ਹੀਦੀਆਂ ਹੋਣਗੀਆਂ, ਤੁਹਾਨੂੰ ਅੱਖੀ ਵੇਖਣੀਆਂ ਪੈਣਗੀਆਂ, ਪਰ ਮੇਰੇ ਕੋਲ ਸਿੱਖਿਆ ਵੀ ਹੋਣੀ ਚਾਹੀਦੀ ਹੈ, ਜਿਸ ਸਿੱਖਿਆ ਦੇ ਨਾਲ ਮੈਂ ਉਹਨਾਂ ਪ੍ਰੀਖਿਆਵਾਂ ਨੂੰ ਵੇਖ ਸਕਾਂ, ਉਹਨਾਂ ਸ਼ਹੀਦੀਆਂ ਨੂੰ ਵੇਖ ਸਕਾਂ, ਮੇਰੇ ਕੋਲ ਸਿੱਖਿਆ। ਆਖੋ ਵਾਹਿਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਤੈਨੂੰ ਹਰ ਪ੍ਰੀਖਿਆ ਵਿੱਚੋਂ ਹੀ ਸਿੱਖਿਆ ਮਿਲੇਗੀ। ਆਖੋ ਵਾਹਿਗੁਰੂ, ਹਰ ਪ੍ਰੀਖਿਆ ਚੋਂ। ਕਹਿੰਦੇ ਸਮਝ ਨਹੀਂ ਆਈ, ਕਹਿੰਦੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਣਗੇ ਨਾ, ਆਖੋ ਵਾਹਿਗੁਰੂ, ਚਾਦਰ ਵਿੱਚ ਲਪੇਟਿਆ ਹੋਇਆ, ਜਦੋਂ ਖੂਨ ਦੀਆਂ ਧਾਰਾਂ ਤੁਸੀਂ ਚਾਦਰ 'ਚ ਵੇਖੋਗੇ ਨਾ, ਜੇ ਉਸ ਵਕਤ ਤੁਹਾਡੀਆਂ ਅੱਖਾਂ ਸੇਜਲ ਨਾ ਹੋਈਆਂ ਤਾਂ ਸਮਝ ਲੈਣਾ ਕਿ ਤੁਸੀਂ ਹੋਰ ਸ਼ਹੀਦੀਆਂ ਨੂੰ ਵੀ ਵੇਖ ਲਓਗੇ। ਆਖੋ ਵਾਹਿਗੁਰੂ, ਗੁਰੂ ਦੀ ਸਿੱਖਿਆ ਲੈ ਕੇ, ਜੇ ਉਸ ਵਕਤ ਤੁਹਾਡੀਆਂ ਅੱਖਾਂ ਸੇਜਲ ਨਾ ਹੋਈਆਂ, ਇੰਨਾ ਵੱਡਾ ਤੁਹਾਡੇ ਅੰਦਰ ਜਿਗਰਾ ਹੋਇਆ, ਆਖੋ ਵਾਹਿਗੁਰੂ, ਫਿਰ ਤੁਸੀਂ ਉਹਨਾਂ ਸ਼ਹੀਦੀਆਂ ਨੂੰ ਵੇਖ ਸਕੋਗੇ। ਆਖੋ ਵਾਹਿਗੁਰੂ, ਜੇ ਤੁਹਾਡੇ ਅੰਦਰ ਇਹ ਸਿੱਖਿਆ ਆਮਨ ਜਾਣੀ ਖੇਲ ਬਣਾਇਆ, ਆਖੋ ਵਾਹਿਗੁਰੂ, ਜੇ ਅੰਦਰ ਤੁਹਾਡੇ ਅੰਦਰ ਇਹ ਗੱਲ ਆ ਗਈ ਇਹ ਮਨੁੱਖਤਾ ਦੇ ਭਲੇ ਲਈ ਇਹ ਸ਼ਹੀਦੀ, ਆਖੋ ਵਾਹਿਗੁਰੂ, ਇਹ ਕੁਰਬਾਨੀ ਧਰਮ ਦੀ ਚਾਦਰ ਬਣ ਗਈ। ਆਖੋ ਵਾਹਿਗੁਰੂ, ਸਾਰੇ ਬੋਲੋ, ਧਰਮ ਦੀ ਚਾਦਰ ਬਣ ਗਈ। ਉਸੇ ਧਰਮ ਦੀ ਚਾਦਰ ਨੇ ਜੋ ਸਿੱਖਿਆ ਦਿੱਤੀ, ਉਸ ਸਿੱਖਿਆ ਤੇ ਚੱਲ ਕੇ ਸੱਚ ਦੀ ਸਿੱਖਿਆ, ਧੰਨ ਹਨ ਧੰਨ ਮਾਤਾ ਗੁਜਰੀ, ਕਿੰਨਾ ਵੱਡਾ ਜਿਗਰਾ ਹੋਏਗਾ। ਆਖੋ ਵਾਹਿਗੁਰੂ, ਜਿਸ ਦੇ ਪੋਤੇ ਵੀ ਸ਼ਹੀਦ, ਆਖੋ ਵਾਹਿਗੁਰੂ, ਜਿਸ ਦਾ ਪਤੀ ਵੀ ਸ਼ਹੀਦ, ਸਾਰੇ ਸਾਰਾ ਸਰਬੰਸ ਸ਼ਹੀਦ, ਆਖੋ ਵਾਹਿਗੁਰੂ, ਕੈਸੀ ਧੰਨ ਮਾਤਾ ਗੁਜਰੀ, ਆਖੋ ਵਾਹਿਗੁਰੂ, ਜਿਹੜੀ ਪੂਰਨ ਹੋ ਕੇ ਗੁਜਰੀ, ਆਖੋ ਵਾਹਿ, ਸਾਰੇ ਬੋਲੋ, ਧੰਨ ਮਾਤਾ ਗੁਜਰੀ, ਜਿਹੜੀ ਪੂਰਨ ਹੋ ਕੇ ਗੁਜਰੀ, ਪੂਰਨ, ਆਖੋ ਵਾਹਿਗੁਰੂ, ਪੂਰਨ। ਆਮ ਤੌਰ ਤੇ ਅਸੀਂ ਕਹਿੰਦੇ ਗੁਜਰ ਗਈ, ਕੋਈ ਬੰਦਾ ਗੁਜਰ ਜਾਏ, ਲੇਕਿਨ ਪੂਰਨ ਨਹੀਂ, ਧੰਨ ਮਾਤਾ ਗੁਜਰੀ ਜਿਹੜੀ ਪੂਰਨ ਹੋ ਕੇ ਗੁਜਰੀ। ਆਖੋ, ਮਾਣ ਹੈ ਸਾਨੂੰ ਦਾਦੀ ਮਾਂ ਤੇ, ਆਖੋ ਵਾਹਿਗੁਰੂ, ਔਰ ਮਹਾਨ ਕੁਰਬਾਨੀ ਜਿਹੜੀ ਮਨੁੱਖਤਾ ਦੇ ਭਲੇ ਲਈ, ਆਖੋ ਵਾਹਿਗੁਰੂ, ਚਾਹੇ ਉਸ ਕਸ਼ਮੀਰੀ ਪੰਡਤਾਂ ਦੀ ਸਮੱਸਿਆ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੀ ਬਖਸ਼ਿਸ਼, ਐਸਾ ਵੈਰਾਗ ਸਾਨੂੰ ਦੇ ਗਏ, ਔਰ ਸਾਨੂੰ ਇੱਕ ਸਿੱਖਿਆ ਦੇ ਗਏ
ਉਹ ਸਿੱਖਿਆ ਕੀ ਸੀ? ਆ ਤੁਹਾਨੂੰ ਮੈਂ ਦੱਸਾਂ, ਹੁਣ ਸੰਗੀ ਕੌਣ ਹੈ? ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਰਿਹਾ ਬਈ ਇਹ ਜਗਮੀਤ ਨਾ ਦੇਖਿਓ ਕੋਈ, ਆਖੋ ਵਾਹਿਗੁਰੂ। ਇਹ ਵੀ ਸੁਣਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਰ ਹੁਣ ਤੁਸੀਂ ਇਹ ਵੀ ਸੁਣ ਲਓ ਸੰਗੀ ਕੌਣ ਹੈ? ਆਖੋ ਵਾਹਿਗੁਰੂ। ਅਤੇ ਜੇ ਸੰਗੀ ਦੀ ਸਮਝ ਆ ਜਾਏ ਤੇ ਤੁਸੀਂ ਪਹਿਰਾ ਦੇਣਾ, ਆਖੋ ਵਾਹਿਗੁਰੂ। ਤੁਹਾਡੇ ਅੰਦਰ ਵੀ ਪ੍ਰਭੂ ਭਗਤੀ ਆਏਗੀ, ਪ੍ਰਭੂ ਦੀ ਸ਼ਕਤੀ ਆਏਗੀ, ਬਾਣੀ ਦਾ ਜ਼ੋਰ ਹੋਏਗਾ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ ਆਤਮਕ ਬਲ ਮਿਲੇਗਾ। ਆਖੋ ਵਾਹਿਗੁਰੂ, ਆਤਮਕ ਬਲ ਮਿਲੇਗਾ, ਆਤਮਕ ਬਲ ਮਿਲੇਗਾ, ਆਤਮਕ ਬਲ ਮਿਲੇਗਾ। ਆਖੋ ਵਾਹਿਗੁਰੂ, ਮਨ ਬਲਵਾਨ ਹੋਏਗਾ, ਨਿਰਪੈ ਹੋਏਗਾ। ਅਤੇ ਉਹ ਕੀ ਸਮਝਾਉਂਦੇ ਹਨ ਸਮਾਪਤੀ ਤੋਂ ਪਹਿਲਾਂ ਸਾਰੇ ਬੋਲੀਏ, ਉਸ ਸ਼ਬਦ ਵਿੱਚ ਕੀ ਸਾਨੂੰ ਸਮਝੋਗੇ? ਅਤੇ ਆਓ ਸੰਗੀ ਦੱਸਦੇ ਹਨ ਕੌਣ ਹੈ, ਫਿਰ ਮੈਂ ਸਮਾਪਤੀ ਕਰਾਂਗਾ ਇਹ ਪੜ੍ਹ ਕੇ। ਸਮਾਂ ਵੀ ਇਤਨਾ ਹੀ ਰਹਿ ਗਿਆ, ਆਓ ਪੜ੍ਹੀ।

ਹਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ। ਸੰਗੀ ਤਾਂ ਉਹੀ ਹੈ ਜਿਸਨੇ ਪਹਿਲੋਂ ਵੀ ਰੱਖਿਆ ਕੀਤੀ ਗਰਭ ਜੂਨ ਵਿੱਚ, ਹੁਣ ਵੀ ਰੱਖਿਆ ਕਰ ਰਿਹਾ ਹੈ, ਅੱਗੋਂ ਵੀ ਉਹੀ ਰੱਖਿਆ ਕਰੇਗਾ। ਆਦਿ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮੰਜਾ। ਆਖੋ ਵਾਹਿਗੁਰੂ। ਸੰਗੀ ਹੁੰਦਾ ਹੀ ਉਹੀ ਹੈ ਜਿਹੜਾ ਹਰ ਸਮੇਂ ਹੀ ਸੰਗੀ ਹੋਵੇ। ਆਖੋ ਵਾਹਿਗੁਰੂ। ਜਿੱਥੇ ਵੀ ਮੈਂ ਜਾਵਾਂ, ਜਿੱਥੇ ਕਿੱਥੇ ਦੀਸੈ ਨਾਲ, ਆਖੋ ਵਾਹਿਗੁਰੂ। ਪਾਰ ਬ੍ਰਹਮ ਪ੍ਰਭ ਪੇ ਰਖਵਾਲੇ, ਜਿੱਥੇ ਕਿੱਥੇ ਦੀਸੈ ਨਾਲ, ਆਖੋ ਵਾਹਿਗੁਰੂ। ਸੰਗੀ ਉਹੀ ਹੁੰਦਾ ਹੈ। ਕਹਿੰਦੇ ਫਿਰ ਮੀਤ ਤਾਂ ਉਹੀ ਹੈ ਜੋ ਸੱਚਾ ਮੀਤ ਹੈ, ਉਸ ਨੂੰ ਤੂੰ ਮੀਤ ਬਣਾ। ਲੇਕਿਨ ਹੋ ਕੀ ਰਿਹਾ, ਜੋ ਪਰਾਇਓ ਸੋਈ ਆਪਣਾ, ਜੋ ਤਜ ਛੋਡਨ ਤੇ ਸਿਓ ਮਨ ਰਚਨ, ਝੂਠ ਬਾਤ ਕਾ ਸੱਚ ਕਰ ਜਾਤੀ। ਆਖੋ ਝੂਠੀ ਗੱਲ ਤਾਂ ਸੱਚੀ ਜਾਣ ਲਿਆ, ਪਰ ਉਹਨਾਂ ਦਾ ਜੀਵਨ ਹੀ ਸੁਗੰਧਿਤ ਹੁੰਦਾ। ਆਖੋ ਵਾਹਿਗੁਰੂ। ਮੈਂ ਇੱਕ ਬੇਨਤੀ ਕਰਾਂਗਾ, ਜੀਵਨ ਕਿਸ ਨੂੰ ਕਹਿੰਦੇ ਨੇ, ਜਿਸ ਜੀਵਨ ਦੀ ਕਦੇ ਮੌਤ ਨਾ ਹੋਵੇ। ਆਖੋ ਵਾਹਿਗੁਰੂ। ਉਹ ਜੀਵਨ ਹੈ, ਸਰੀਰ ਮਰੇ ਪਰ ਜੀਵਨ ਨਾ ਮਰੇ। ਜੇ ਸਰੀਰ ਵੀ ਮਰ ਜਾਏ ਤੇ ਜੀਵਨ ਵੀ ਮਰ ਜਾਏ, ਉਹ ਜੀਵਨ ਨਹੀਂ। ਆਖੋ ਵਾਹਿਗੁਰੂ। ਐਸਾ ਜੀਵਨ ਜਿਸ ਜੀਵਨ ਦੀ ਕਦੇ ਮੌਤ ਨਹੀਂ ਹੁੰਦੀ, ਉਸਦਾ ਫਿਰ ਜਨਮ ਕੈਸਾ ਹੋਏਗਾ? ਆਖੋ ਵਾਹਿਗੁਰੂ। ਇੱਕ ਸਵਾਲ ਹੈ, ਜਿਸ ਜੀਵਨ ਦੀ ਮੌਤ ਨਹੀਂ ਉਸਦਾ ਜਨਮ ਕੈਸਾ ਹੋਏਗਾ? ਉਸਦਾ ਜਨਮ ਹੁੰਦਾ ਪਰਮਾਤਮਾ ਦੀ ਸਿਫ ਸਲਾਹ ਵਿੱਚੋਂ। ਆਖੋ ਭਾਈ, ਜਿਸ ਦਾ ਜਨਮ ਪਰਮਾਤਮਾ ਦੀ ਸਿਫ ਸਲਾਹ ਚੋਂ ਹੋ ਗਿਆ, ਸਮਝ ਲੈਣਾ ਉਸਦਾ ਜਨਮ ਸੱਤ ਵਿੱਚੋਂ ਹੋ ਗਿਆ, ਸੰਤੋਖ ਵਿੱਚੋਂ ਹੋ ਗਿਆ, ਦਇਆ ਵਿੱਚੋਂ ਹੋ ਗਿਆ, ਧਰਮ ਵਿੱਚੋਂ ਹੋ ਗਿਆ, ਤੀਰਜ ਵਿੱਚੋਂ ਹੋ ਗਿਆ। ਜਿਸ ਦਾ ਜਨਮ ਸੱਤ ਚੋਂ, ਸੰਤੋਖ ਚੋਂ, ਦਇਆ ਚੋਂ, ਤੀਰਜ ਤੋਂ, ਧਰਮ ਚੋਂ ਹੋ ਗਿਆ, ਉਸਨੇ ਜਿਉਂਦੇ ਜੀ ਹੀ ਪਰਮਾਤਮਾ ਦੀ ਸਿਫਤ ਲਾ ਕਰਕੇ ਕਾਮ ਨੂੰ ਮਾਰ ਲਿਆ, ਕਾਮ ਦੀ ਮੌਤ ਕਰ ਦਿੱਤੀ, ਕ੍ਰੋਧ ਦੀ ਮੌਤ ਕਰ ਦਿੱਤੀ, ਲੋਭ ਦੀ ਮੌਤ ਕਰ ਦਿੱਤੀ, ਮੋਹ ਦੀ ਮੌਤ ਕਰ ਦਿੱਤੀ, ਹੰਕਾਰ ਦੀ ਮੌਤ ਕਰ ਦਿੱਤੀ। ਆਖੋ ਭਾਈ, ਉਹਨਾਂ ਦਾ ਸਰੂਪ ਹੀ ਬਦਲ ਦਿੱਤਾ। ਆਖੋ ਭਾਈ, ਕੈਸਾ ਜੀਵਨ ਹੈ ਜਿਸਨੇ ਜਿਉਂਦੇ ਜੀ ਮੈਂ ਮਾਰ ਲਈ ਤਾਂ ਕਦੇ ਮਰੇਗਾ ਹੀ ਨਹੀਂ। ਆਖੋ ਵਾਹਿਗੁਰੂ। ਜਿਸਨੇ ਜਿਉਂਦੇ ਜੀ ਮੈਂ ਮਾਰ ਲਈ ਕਿਉਂ ਮਰੇਗਾ? ਮਰਨਗੇ ਉਹ ਜਿਹੜੇ ਜਿਉਂਦੇ ਜੀ ਮੈਂ ਨਹੀਂ ਮਾਰੀ। ਆਖੋ ਵਾਹਿਗੁਰੂ। ਉਹ ਕਦੇ ਨਹੀਂ ਮਰਦਾ। ਜਿਨ੍ਹਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ, ਨਮਸਕਾਰਾਂ ਕੀਤੀਆਂ ਜਾਂਦੀਆਂ, ਉਹੀ ਨੇ ਜਿਨ੍ਹਾਂ ਨੇ ਜੀਵਨ ਵਿੱਚ ਪਰਮਾਤਮਾ ਦੀ ਸਿਫ ਸਲਾਹ ਚੋਂ ਜਨਮ ਲਿਆ। ਆਖੋ ਵਾਹਿਗੁਰੂ। ਤੇ ਉਹਨਾਂ ਨੂੰ ਜੀਵਨ ਫਿਰ ਉਹੀ ਮਿਲਿਆ। ਐਸਾ ਜੀਵਨ ਦੀ ਕਦੇ ਮੌਤ ਨਹੀਂ ਹੁੰਦੀ। ਜ਼ਿੰਦਗੀ ਹੋਈ ਹੈ ਜਿਹੜੀ ਸਰੀਰ ਦੇ ਮਰਨ ਤੋਂ ਬਾਅਦ ਵੀ ਕਾਇਮ ਰਹੇ। ਆਖੋ ਵਾਹਿਗੁਰੂ। ਯਾਦਾਂ ਔਰ ਉਹਨਾਂ ਦੀਆਂ ਸਿੱਖਿਆਵਾਂ ਸਾਡੇ ਲਈ ਤਾਕਤ ਦਿੰਦੀਆਂ ਹਨ। ਗੁਰਮੁਖੋ, ਮਹਾਨ ਕੁਰਬਾਨੀਆਂ ਹੋਈਆਂ, ਮਹਾਨ ਸ਼ਹੀਦੀਆਂ ਹੋਈਆਂ, ਆਪ ਸਹੰਦੇ ਦੁੱਖ ਜਗ ਵਰਸਾਇਆ, ਆਪ ਦੁੱਖ ਸਹਿ ਗਏ ਜਗਤ ਨੂੰ ਸੁੱਖ ਦੇ ਗਏ। ਆਖੋ ਵਾਹਿਗੁਰੂ। ਆਪ ਸਹੰਦੇ ਦੁੱਖ ਜਗ ਵਰਸਾਇਆ, ਪਰ ਉਹਨਾਂ ਨੂੰ ਯਾਦ ਕਰੀਏ ਕਿੰਨੀਆਂ ਮਹਾਨ ਕੁਰਬਾਨੀਆਂ ਸਨ ਜੋ ਮਜ਼ਲੂਮਾਂ ਦੀ ਰੱਖਿਆ ਲਈ, ਉਹਨਾਂ ਨਾਲ ਟਕਰਾਓ ਜਿਨ੍ਹਾਂ ਨੇ ਜ਼ਾਲਮ ਬਣ ਕੇ ਮਜ਼ਲੂਮਾਂ 'ਤੇ ਜ਼ੁਲਮ ਕੀਤੇ। ਆਖੋ ਵਾਹਿਗੁਰੂ। ਕਿਉਂਕਿ ਪਰਮਾਤਮਾ ਦੀ ਖਲਕਤ ਨੂੰ ਜਿਨ੍ਹਾਂ ਨੇ ਪਿਆਰ ਕੀਤਾ, ਅਤੇ ਉਹਨਾਂ ਨੇ ਸਿਰਫ ਪਿਆਰ ਹੀ ਨਹੀਂ ਕੀਤਾ ਬਲਕਿ ਉਹਨਾਂ ਨੂੰ ਸੁੱਖ ਵੀ ਵਰਸਾਏ ਹਨ। ਆਖੋ ਵਾਹਿਗੁਰੂ। ਅਤੇ ਚਿਤ ਕਰਦਾ ਮੈਂ ਇੱਕ ਪੰਕਤੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਪਹਿਲਾਂ ਦਾਸ ਬੋਲੇ, ਫਿਰ ਮੇਰੇ ਵੀਰ, ਫਿਰ ਭੈਣਾਂ 'ਤੇ ਸਮਾਪਤੀ ਹੈ। ਹਾਂਜੀ।

ਫਤਿਹ ਬੁਲਾਉਣ ਤੋਂ ਪਹਿਲਾਂ ਸਰਬੱਤ ਦਾ ਭਲਾ ਮੰਗਦਾ ਹੋਇਆ, ਸਾਰਿਆਂ ਵਿੱਚ ਪਿਆਰ ਵੰਡਦਾ ਹੋਇਆ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਤੇ ਦੀਦਾਰ ਕਰਦਾ ਹੋਇਆ, ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਸਿੱਖਿਆਵਾਂ ਨੂੰ ਮੁੱਖ ਅੱਗੇ ਰੱਖ ਕੇ ਆਖੋ ਵਾਹਿਗੁਰੂ। ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ई पावन पवित्र शब्द साहिब श्री गुरु नानक पातशाह दा उच्चारण कीता। जिस शब्द अंदर सतगुरु गुरु नानक पातशाह सानो कलयुग जीवां नूं उपदेश देंदे होए ए गल समझांदे ने, असी चंगे क्यों नहीं। कदी किसे मनुख ने अपने आप नूं भी माड़ा आखिया? ਉਹ ਤੇ ਕਹਿੰਦਾ ਮੇਰੇ ਵਰਗਾ ਚੰਗਾ ਹੈ ਹੀ ਕੋਈ ਨਹੀਂ, ਜਿੰਨਾ ਮੈਂ ਸਿਆਣਾ, ਜਿੰਨਾ ਮੈਂ ਸੁਗੜ, ਜਿੰਨਾ ਮੈਂ ਗੁਣਵਾਨ, ਜਿੰਨਾ ਮੈਂ ਗਿਆਨੀ, ਮੇਰੇ ਵਰਗਾ ਕੋਈ ਸੰਸਾਰ ਵਿੱਚ ਨਹੀਂ ਹੈ। ਪਰ ਸਾਹਿਬ ਕਹਿੰਦੇ ਨੇ ਭਾਈ ਚੰਗਾ ਕਿਸੇ ਚੰਗਿਆਈ ਨਾਲ ਹੁੰਦਾ, ਸ਼ੁਭ ਗੁਣਾਂ ਦੇ ਨਾਲ ਹੁੰਦਾ। ਆਪਣੇ ਆਪ ਚੰਗੇ ਬਣ ਬਹਿਣਾ ਉਸ ਨੂੰ ਚੰਗਾ ਨਹੀਂ ਆਖਦੇ। ਇਧਰ ਪੱਟ ਬਾਣੀ ਵਿੱਚ ਕਹਿੰਦੇ ਨੇ ਚੰਗੇ ਕਿਵੇਂ ਹੋ ਸਕਨੇ ਆ ਜੇ ਸਾਡੇ ਅੰਦਰ ਮਾਲਕ ਦੀ ਸਮਝ ਮੁਤਾਬਕ ਗੁਣ ਹੋਣ। ਤੇ ਜੇ ਹੇ ਪਰਮਾਤਮਾ ਤੇਰੇ ਸ਼ੁਭ ਗੁਣ ਸਾਡੇ ਅੰਦਰ ਇੱਕ ਵੀ ਨਹੀਂ ਤੇ ਅਸੀਂ ਆਪਣੇ ਆਪ ਨੂੰ ਚੰਗੇ ਕਿਵੇਂ ਖਵਾ ਸਕਨੇ। ਪੱਟ ਤਾਂ ਐਸਾ ਕਹਿੰਦੇ

ਸਭ ਤੋਂ ਵੱਡਾ ਅਵਗਣ ਕੀ ਹੈ ਕਿ ਮੈਂ ਅੰਮ੍ਰਿਤ ਨੂੰ ਛੱਡ ਕੇ ਬਿਖ ਖਾਈ ਜਾ ਰਿਹਾ। ਹੇ ਪ੍ਰਮਾਤਮਾ, ਜੋ ਤੂੰ ਅੰਮ੍ਰਿਤ ਦੀ ਦਾਤ ਦਿੱਤੀ ਮੈਂ ਉਹ ਵੀ ਹਾਸਲ ਨਹੀਂ ਕੀਤੀ ਤੇ ਕੇਵਲ ਬਿਖ ਚੱਖੀ ਜਾ ਰਿਹਾ। ਇਹਦੋਂ ਵੱਡਾ ਹੋਰ ਅਵਗਣ ਕਿਹੜਾ ਹੋ ਸਕਦਾ।

0: ਕੇ ਪਰਮਾ ਵਿੱਚ ਮੈਂ ਭੁੱਲਿਆ ਫਿਰਦਾ ਹਾਂ।
1: ਮਾਇਆ ਮੋਹ ਪਰਮ ਪੈ ਪੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ।
0: ਸੁਤ ਕਹਿੰਦੇ ਨੇ ਪੁੱਤਰ, ਦਾਰਾ ਕਹਿੰਦੇ ਨੇ ਇਸਤਰੀ। ਹੇ ਮੇਰੇ ਮਾਲਕ, ਮੈਂ ਤੇਰੇ ਨਾਲੋਂ ਪ੍ਰੀਤ ਤੋੜ ਕੇ, ਤੇਰੇ ਨਾਲੋਂ ਪਿਆਰ ਛੱਡ ਕੇ, ਮੈਂ ਆਪਣਾ ਪਿਆਰ ਆਪਣੇ ਪੁੱਤਰ ਧੀਆਂ ਨਾਲ ਤੇ ਘਰ ਵਾਲਿਆਂ ਨਾਲ ਲਾਇਆ ਹੋਇਆ।

ਵਾਲੀ। ਕਹਿੰਦੇ ਨੇ ਸਭ ਤੋਂ ਉੱਤਮ ਪੰਥ ਕਿਹੜਾ ਹੈ? ਸਾਧ ਸੰਗਤ। ਤੇ ਮਾਲਕ ਮੈਂ ਤੇ ਸਾਧ ਸੰਗਤ ਵੀ ਨਹੀਂ ਕਰਦਾ, ਮੈਂ ਕਦੀ ਚੱਲ ਕੇ ਸੰਗਤ ਵਿੱਚ ਵੀ ਨਹੀਂ ਆਇਆ, ਤੇ ਜੇ ਹੁਣ ਮੈਂ ਚੱਲ ਕੇ ਸਾਧ ਸੰਗਤ ਵਿੱਚ ਵੀ ਨਾ ਆਵਾਂ, ਜਿਸ ਸੰਗਤ ਦੇ ਮਿਲਣ ਦੇ ਨਾਲ ਮੇਰੇ ਜਮਾਂ ਦੀ ਤ੍ਰਾਸ ਮੁੱਕ ਜਾਣੀ ਹੈ, ਜਮਾਂ ਦੀ ਫਾਈ ਤੋਂ ਛੁਟਕਾਰਾ ਮਿਲਣਾ, ਤੇ ਜੇ ਮੈਂ ਸਤਸੰਗ ਵਿੱਚ ਵੀ ਨਾ ਆਵਾਂ ਤੇ ਆਪਣੇ ਆਪ ਨੂੰ ਚੰਗਾ ਕਿਵੇਂ ਖਵਾ ਸਕਦਾ? ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਤੇ ਮਿਲੰਤ ਜਮ ਤ੍ਰਾਸ ਮਿਟਾਈ, ਅੰਤ ਵਿੱਚ

ਆਖੀ ਗੁਰੂ ਰਾਮਦਾਸ, ਸਾਨੂੰ ਭੁੱਲਿਆਂ ਭਟਕਿਆਂ ਨੂੰ ਅਵਗਣ ਹਾਰਿਆਂ ਨੂੰ ਆਪਣੀ ਸ਼ਰਨ ਵਿਚ ਰੱਖ ਲੈ, ਕਿਉਂਕਿ ਤੇਰੀ ਸ਼ਰਨ ਤੋਂ ਸਵਾ ਸਾਨੂੰ ਹੋਰ ਕੋਈ ਥਾਂ ਵੀ ਨਹੀਂ ਜਿੱਥੇ ਅਸੀਂ ਆਪਣੇ ਔਗੁਣ ਬਖਸ਼ਾ ਸਕੀਏ। ਆਪਣੇ ਔਗੁਣ ਬਖਸ਼ਾਉਣ ਵਾਸਤੇ ਸਾਨੂੰ ਆਪਣੀ ਸ਼ਰਨ ਵਿਚ ਜਗ੍ਹਾ ਦੇ ਦੇ। ਅਸੀਂ ਚੰਗੇ ਕਿਉਂ ਨਹੀਂ? ਕਿਉਂਕਿ ਸਾਡੇ ਅੰਦਰ ਇੱਕ ਵੀ ਗੁਣ ਨਹੀਂ ਹੈ।

ਅਸੀਂ ਚੰਗੇ ਕਿਉਂ ਨਹੀਂ? ਜੇ ਮਨੁੱਖ ਚੰਗਿਆਈ ਵੱਲ ਤੁਰੇ ਨਾ, ਉਹ ਆਪਣੇ ਗੁਣ ਹੀ ਗਿਣੀ ਜਾਂਦਾ, ਕਹਿੰਦਾ ਵੇਖੋ ਮੇਰੇ ਅੰਦਰ ਕਿੰਨੇ ਗੁਣ ਨੇ। ਕਦੀ ਅਸੀਂ ਪਰਮਾਤਮਾ ਦੇ ਗੁਣਾਂ ਵੱਲ ਵੀ ਧਿਆਨ ਦਿੱਤਾ? ਜੇ ਇੱਕ ਵਿਅਕਤੀ ਦੇ ਗੁਣ ਨਹੀਂ ਗਿਣੇ ਜਾ ਸਕਦੇ, ਕੀ ਅਸੀਂ ਪਰਮਾਤਮਾ ਦੇ ਗੁਣ ਗਿਣ ਸਕਦੇ ਹਾਂ? ਨਹੀਂ। ਇੱਥੇ ਇਹ ਕਹਿਣਾ ਪਏਗਾ, ਹੇ ਪਰਮਾਤਮਾ ਤੂੰ ਬੇਅੰਤ ਹੈ, ਮੇਰੇ ਅੰਦਰ ਔਗੁਣ ਬਤੇਰੇ ਨੇ, ਮੈਂ ਤੇ ਔਗੁਣ ਬਖਸ਼ਾਣ ਆਇਆ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਛ ਰੂਪ ਨਹੀਂ ਮੇਰਾ ਤੇ ਰੂਪ ਵੀ ਚੰਗਾ ਨਹੀਂ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਰੂਪ ਕਿਹੜਾ। ਸਾਨੂੰ ਆਪਣੀ ਸੁੰਦਰਤਾ ਤੇ ਮਾਣ ਹੈ, ਖੂਬਸੂਰਤੀ ਤੇ ਮਾਣ ਹੈ ਕਿ ਅਸੀਂ ਬੜੇ ਖੂਬਸੂਰਤ ਹਾਂ। ਸਾਹਿਬ ਕਹਿੰਦੇ ਨੇ ਨਾ ਭਾਈ, ਇੱਥੇ ਰੂਪ ਹੈ ਸੇਵਾ ਦਾ, ਕਿਛ ਰੂਪ ਨਹੀਂ, ਕਿਛ ਜਾਤ ਨਹੀਂ। ਕਈਆਂ ਨੂੰ ਮਾਣ ਹੁੰਦਾ ਕਿ ਮੇਰੀ ਜਾਤ ਬੜੀ ਉੱਚੀ ਹੈ, ਮੈਂ ਬੜੀ ਉੱਚੀ ਕੁੱਲ ਵਿੱਚੋਂ ਹਾਂ। ਸਾਹਿਬ ਕਹਿੰਦੇ ਨੇ ਨਹੀਂ, ਇੱਥੇ ਰੂਪ ਹੈ ਸੇਵਾ ਦਾ ਤੇ ਜਾਤ ਹੈ ਨਾਮ ਜਪਣ ਵਾਲਿਆਂ ਦੀ। ਉੱਚੀ ਕੁੱਲ ਵਿੱਚ ਕੌਣ ਨੇ? ਜਿਨ੍ਹਾਂ ਕੋਲ ਸਿਮਰਨ ਹੈ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਹੇ ਪ੍ਰਮਾਤਮਾ, ਮੇਰੇ ਕੋਲ ਕੋਈ ਐਸਾ ਢੰਗ ਵੀ ਨਹੀਂ। ਫਿਰ ਕਹਿੰਦੇ ਨੇ, ਕਿਆ ਮੂੰਹ ਲੈ ਬੋਲੇ ਗੁਣ ਵਿਹੂਣ, ਨਾਮ ਜਪਿਆ ਨਾ। ਕਿਆ ਮੂੰਹ ਲੈ ਬੋਲੇ? ਹੇ ਪ੍ਰਮਾਤਮਾ, ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਆਵਾਂ, ਕਿਵੇਂ ਤੇਰਾ ਸਾਹਮਣਾ ਕਰਾਂ? ਕਹਿੰਦੇ ਨੇ, ਜਿਵੇਂ ਇੱਕ ਮਿੱਤਰ ਆਪਣੇ ਮਿੱਤਰ ਨੂੰ ਕਹਿੰਦਾ, ਮਿੱਤਰਾ ਇਹ ਮੇਰਾ ਇੱਕ ਕੰਮ ਹੈ ਤੇ ਤੂੰ ਕਰ ਸਕਦਾ, ਤੇ ਤੂੰ ਇਹ ਕੰਮ ਮੇਰਾ ਜ਼ਰੂਰ ਕਰਨਾ। ਕਹਿਣ ਲੱਗਾ, ਚੰਗਾ ਭਾਈ, ਜ਼ਰੂਰ ਕਰਾਂਗਾ। ਕੁਝ ਸਮਾਂ ਬੀਤਿਆ, ਕਿਤੇ ਦੋਨਾਂ ਮਿੱਤਰਾਂ ਦਾ ਸਾਹਮਣਾ ਹੋ ਗਿਆ। ਹੁਣ ਜਿਸ ਮਿੱਤਰ ਨੇ ਆਪਣੇ ਮਿੱਤਰ ਨੂੰ ਕੰਮ ਕਿਹਾ ਸੀ ਉਹਨੂੰ ਵੀ ਯਾਦ ਆ ਗਿਆ, ਤੇ ਜਿਸ ਨੇ ਹਾਮੀ ਭਰੀ ਸੀ ਉਹਨੂੰ ਵੀ ਯਾਦ ਆ ਗਿਆ। ਹੁਣ ਜਿਸ ਨੇ ਕੰਮ ਆਖਿਆ ਸੀ ਉਹ ਕਹਿਣ ਲੱਗਾ, ਲੈ ਮੇਰਾ ਮਿੱਤਰ ਮਿਲਿਆ, ਕੰਮ ਹੋਇਆ ਹੋਣਾ, ਮੈਂ ਅੱਜ ਇਹਨੂੰ ਪੁੱਛਣਾ। ਤੇ ਜਿਹਨੇ ਕਰਨਾ ਸੀ ਉਹਨੇ ਕੀਤਾ, ਕੋਈ ਨੀ, ਹੁਣ ਉਹ ਅੱਖ ਬਚਾਉਂਦਾ। ਕਹਿੰਦਾ, ਕਿਤੇ ਹੋਵੇ ਨਾ ਹੋਵੇ, ਇਹ ਅੱਖ ਪਰਾਂ ਕਰੇ ਤੇ ਮੈਂ ਕੋਲੋਂ ਦੀ ਲੰਘ ਜਾ, ਇਹਦਾ ਮੇਰਾ ਸਾਹਮਣਾ ਨਾ ਹੋਵੇ। ਜੇ ਸਾਹਮਣਾ ਹੋ ਗਿਆ, ਇਹਨੇ ਮੈਨੂੰ ਪੁੱਛਣਾ, ਮਿੱਤਰਾ ਸੁਣਾ ਕੰਮ ਕੀਤਾ ਹੀ, ਮੈਂ ਜਵਾਬ ਕੀ ਦੇਵਾਂਗਾ, ਕੀ ਆਖਾਂਗਾ? ਸਾਹਿਬ ਕਹਿੰਦੇ ਨੇ, ਭਾਈ ਇਸੇ ਤਰ੍ਹਾਂ ਉਸ ਪਰਮਾਤਮਾ ਅਕਾਲ ਪੁਰਖ ਨੇ ਤੇਰੇ ਜਿੰਮੇ ਇੱਕ ਡਿਊਟੀ ਲਾਈ ਸੀ। ਜਦੋਂ ਤੂੰ ਪਰਮਾਤਮਾ ਤੋਂ ਆਇਆ ਨਾ, ਤੂੰ ਸੰਸਾਰ ਵਿੱਚ ਜਨਮ ਲਿਆ ਹੈ ਨਾ, ਮਾਤਾ ਦੇ ਗਰਭ ਵਿੱਚ ਸੈਂ, ਉਦੋਂ ਤੂੰ ਪਰਮਾਤਮਾ ਨਾਲ ਇੱਕ ਵਾਅਦਾ ਕੀਤਾ ਸੀ, ਹੇ ਪਰਮਾਤਮਾ ਇੱਕ ਵਾਰ ਸੰਸਾਰ ਵਿੱਚ ਭੇਜ, ਮੈਂ ਤੇਰਾ ਸਿਮਰਨ ਜ਼ਰੂਰ ਕਰਾਂਗਾ। ਉਦੋਂ ਇੱਕ ਵਾਅਦਾ ਕੀਤਾ ਹੋਇਆ। ਕਹਿੰਦੇ ਨੇ, ਹੁਣ ਉਹ ਤੇ ਤੂੰ ਭੁੱਲ ਗਏ ਹੈ, ਤੇ ਪਰਮਾਤਮਾ ਦਾ ਸਾਹਮਣਾ ਕਿਵੇਂ ਕਰੇ? ਜਦੋਂ ਪਰਮਾਤਮਾ ਦੇ ਸਾਹਮਣੇ ਹੋਇਆ, ਉਹਨੇ ਪਹਿਲੇ ਪੁੱਛਣਾ, ਸੁਣਾ ਮਿੱਤਰਾ, ਜਿਹੜਾ ਵਾਅਦਾ ਕਰ ਗਿਆ ਸੈਂ ਉਹ ਪੂਰਾ ਕੀਤਾ ਹੀ? ਨਾਮ ਜਪਿਆ ਨਾ ਤੇਰਾ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਸਿਮਰਨ ਨਹੀਂ ਕੀਤਾ, ਜਿਹੜਾ ਵਾਅਦਾ ਕੀਤਾ ਸੀ ਮੈਂ ਪੂਰਾ ਨਹੀਂ ਕਰ ਸਕਿਆ। ਸਾਹਿਬ ਕਹਿੰਦੇ,

ਹੁਣ ਹਰ ਮਨੁੱਖ ਦੀ ਇੱਛਾ ਹੈ। ਹਰ ਮਨੁੱਖ ਕਹਿੰਦਾ ਕਿ ਮੇਰਾ ਮਿਲਾਪ ਉਸ ਪਰਮਾਤਮਾ ਨਾਲ ਹੋ ਜਾਏ, ਮੇਰਾ ਸੰਬੰਧ ਉਸ ਮਾਲਕ ਨਾਲ ਜੁੜ ਜਾਏ। ਪਰ ਸਾਹਿਬ ਇੱਥੇ ਕੁਐਸਚਨ ਕਰਦੇ ਨੇ, ਸਵਾਲ ਕਰਦੇ ਨੇ ਕਿ ਭਾਈ ਕਿਵੇਂ। ਪਹਿਲੇ ਇਸ ਗੱਲ ਨੂੰ ਸਮਝੋ, ਸਭ ਅਵਗੁਣ ਮੇਂ ਗੁਣ ਨਹੀਂ ਕੋਈ। ਓਏ ਜਿਹੜੇ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹ ਤੇ ਤੇਰੇ ਵਿੱਚ ਹੈ ਨਹੀਂ। ਫਿਰ ਕਹਿੰਦੇ ਨੇ ਕਿਉਂ ਕਰ ਕੰਤ ਮਿਲਾਵਾ ਹੋ, ਤੇਰਾ ਕੰਤ ਨਾਲ ਮਿਲਾਪ ਕਿਵੇਂ ਹੋ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ। ਕਿਉਂਕਿ ਜਿਹੜੇ ਗੁਣ ਪਰਮਾਤਮਾ ਨੂੰ ਚਾਹੀਦੇ ਨੇ ਉਹਨਾਂ ਵਿੱਚੋਂ ਕੋਈ ਵੀ ਗੁਣ ਤੇਰੇ ਵਿੱਚ ਨਹੀਂ ਹੈ। ਸਭ ਅਵਗੁਣ ਮੇਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ।

کیونکہ شاید کہیں سیوا اوکھی بڑی ہے، نہ میں روپ نہ بنکے نے نہ سیوا روپی روپ چنگا نہیں. اج بھی اسی ویکھ لو سیوا کر دے تے ہاں، پر سیوا کر کے جڑ تک کسی نو سنانا لئیے سانو چین نہیں آؤں گا، کسی نو دس لئی نہ لئیے سانو چین نہیں ملتا کہ میں سیوا کیتی. پہ سیوا کرن والا کدی آخدا نہیں، کہندا نہیں، وہ دی سیوا اپنے آپ نظر آ جاندی. تے کہندے نے سیوا دا روپ چنگا کیول اسے دا ہے جیڑا سیوا کرے جتاوے نہ، سیوا کرے پر دسے نہ، کیونکہ بن سیوا ترگ ہاتھ پیر ہور نیفل کرنی. بھائی صاحب جی ذکر کر دیں، سیوا تو بنا اے جیون سفلا نہیں ہو سکدا، کیونکہ سیوا تے سمرن، میں تہاڈی چولی ایک گل پان لگا یاد رکھیو، سیوا تے سمرن اے دو پنکھ نے، جد تک اے دوویں پنکھ نہ ہون تد تک پرماتما تک نہیں پہنچیا جا سکتا. جیویں پنچھی دے دو پر ہن دو پنکھ ہن، دو پنکھ ہون اڑاری مار کے کتے بھی جا سکتا ہے، ہے گرسک سیوا تے سمرن دو پنکھ ہن، جنہاں نوں اے دو پنکھ مل جائیں او اڑاری لا کے کتے بھی جا سکدے، اچ اوستھا تے پہنچیا جا سکتا ہے، پر جد تک سیوا تے سمرن نہ ہووے تد تک کچھ نہیں ہو سکتا. نہ محروف نہ بنکے نینا، ہن بنکے نینا دا پاو کی ہے؟ صاحب کہندے نے ہی منک انسان میں تینوں نین دتے سن کہ تو پرماتما نو ویکھی، پر تو تے پرتریا روپ تے پرایا تانی ویکھی جانا ہے. تینوں میں نیتر کس لئی دتے سن؟ دوئے دوئے لوچن پیکھا ہوں ہر بن اور نہ دیکھ، نین رہے رنگ رائی اب بیگل کہنا جائے. یہ نین ملے سن پرماتما نو ویکھن واسطے، پر انہاں نینا نے بریائی تکی ہے، جدو تکیا ہے برا تکیا ہے، اینی کوشش کیتی. اے نیترو میرےو ہر تم میں جوت تاری ہار بن اور نہ دیکھ، تو ویکھ پر جس ویلے بھی ویکھ ہری دا روپ ویکھ، نہ میں روپ نہ بنکی نینا نہ کل ٹنگ. ہن کل کہندے نے جات نو، کل کدی اچھی ہے، نہ کل ٹنگ نہ میٹھے بہنا. میں ہنے ذکر کر رہا سا کل اچھی انہاں دی جڑے سمرن کردے، جڑے بندگی کردے نے، جڑے سیوا کردے نے. تے ہے پرماتما مینوں ٹنگ بھی چنگا نہ ملیا، کیونکہ کوئی نہ کوئی تے ٹنگ ہونا چاہیے کہ پرماتما سانو آپ بلان لگ پوے. نہ میٹھے بہنا، ہے پرماتما میرے بول بھی چنگے نہیں. جپ جی صاحب پڑھن والیاں نوں پتہ ہے، او جاندے نے کہ گرو پاتشاہ نے ایک گل بڑے کمال دی کہی ہے، کہندے نے پرماتما موہ کے بولن بولی ہے جت سن ترے پیار. ہے پرماتما بول کیڑے نے؟ او بول مینوں بھی دے، میں اوہی بول بولنا چاہنا جیڑے بول سن کے تو ساڈے نال پیار کرے. میں پچھے جا ذکر کیتا سی کہ بول ایک ایسی چیز ہے، ایک بول بولیاں کئیاں دا من ٹٹ جاندا ہے، ایک بول بولیاں کئی گرو نال جڑ جاندے ہیں. پھر اس لئی ہے منک بول او بول جیدے نال تیرا پیار پرماتما نال جڑے، بلکہ تو پرماتما نال ٹٹ نہ جائے. موہ کے بولن بولی، آپا کدی پوچھ کیتی ہے بول کیڑے نے؟ جڑے بول سن کے پرماتما ساڈے نال پیار کرن لگ پوے. اس لئی سادگور کہندے نے سی چنگے نہیں، کیونکہ کوئی بھی کام اسی مالک دی مرضی نال نہیں کردے، اسی جو کچھ کرنے اپنی مرضی نال ہی کری جانے، جو ساڈے من چاہندا ہے اسی کری جا رہے ہاں. کدی پرماتما نو اسی نہیں پوچھیا ہے پرماتما تینوں چنگا کی لگدا ہے، جیوے تو کمے میں اویں بولنا، جیوے تو رکھے میں اویں رہواں، جیوے تو چلاویں میں اویں چلنا، جیوے تو آنکھے میں اویں کراں. پھر تے اسی کہہ سکنے ہاں کہ پرماتما ساڈے تے مہربان ہے. پر جے پرماتما دی گل ہی نہیں مننی تے پرماتما خوش کیویں ہوے گا؟ آؤ آپاں خیال کر رہے ہاں
ਅਸੀਂ ਚੰਗੇ ਕਿਉਂ ਨਹੀਂ? ਕਿਉਂਕਿ ਜਿਸ ਵੇਲੇ ਮਨੁੱਖ ਇਸ ਖਿਆਲ ਤੇ ਪਹੁੰਚ ਜਾਂਦਾ ਹੈ, ਉਹਨੂੰ ਕੁਝ ਨਾ ਕੁਝ ਮਿਲਦਾ, ਤੇ ਜਦੋਂ ਉਹ ਇਸ ਅਵਸਥਾ ਤੇ ਹੋਵੇ ਕਿ ਮੇਰੇ ਨਾਲੋਂ ਚੰਗਾ ਕਿਹੜਾ ਹੋ ਸਕਦਾ, ਤੇ ਫਿਰ ਭਾਈ ਗੱਲ ਨਹੀਂ ਬਣਦੀ। ਮੈਨੂੰ ਖਿਆਲ ਚੇਤੇ ਆਇਆ, ਤੁਹਾਡੀ ਝੋਲੀ ਪਾਵਾਂ। ਕਹਿੰਦੇ ਨੇ ਇੱਕ ਦਫਾ ਇੱਕ ਬਜ਼ੁਰਗ ਇੱਕ ਨਗਰ ਦੇ ਬਾਹਰ ਦੀ ਲੰਘ ਰਿਹਾ ਸੀ ਤੇ ਪਿੱਛੋਂ ਆਵਾਜ਼ ਪਈ। ਆਵਾਜ਼ ਮਾਰਨ ਵਾਲਾ ਇੱਕ ਨੌਜਵਾਨ ਸੀ। ਉਸਨੇ ਆਵਾਜ਼ ਮਾਰ ਕੇ ਆਖਿਆ, ਓ ਬਾਬਾ ਜਰਾ ਰੁਕ। ਬਾਬਾ ਜੀ ਰੁਕ ਗਏ। ਜਿਸ ਵੇਲੇ ਉਹ ਬਾਬਾ ਜੀ ਰੁਕ ਗਏ, ਕੋਲ ਆਇਆ ਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਬੋਲ ਕੇ ਆਖਿਆ, ਹਾਂ ਭਾਈ ਦੱਸ, ਤੂੰ ਮੈਨੂੰ ਰੁਕਾਇਆ ਤੇ ਆਵਾਜ਼ ਮਾਰੀ ਹੈ, ਕੀ ਕੰਮ ਹੈ? ਕਹਿ ਲੱਗਾ, ਬਾਬਾ ਮੈਨੂੰ ਇਹ ਦੱਸ, ਇਹ ਜਿਹੜਾ ਨਗਰ ਹੈ ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਕਿਹੋ ਜਿਹੇ ਨੇ ਲੋਕ? ਕਹਿੰਦਾ, ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਮੈਂ ਤੈਨੂੰ ਇਹ ਦੱਸਾਂ, ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ, ਉਥੋਂ ਦੇ ਲੋਕ ਕਿਹੋ ਜਿਹੇ ਨੇ? ਕਹਿਣ ਲੱਗਾ, ਜਿੱਥੋਂ ਮੈਂ ਆਇਆ ਉੱਥੇ ਬੜੇ ਮਾੜੇ ਲੋਕ ਰਹਿੰਦੇ, ਬਹੁਤ ਮਾੜੇ। ਇਸ ਲਈ ਮੈਂ ਉਹ ਨਗਰ ਛੱਡ ਕੇ ਇਸ ਨਗਰ ਵਿੱਚ ਆਇਆ, ਹੁਣ ਦੱਸੋ ਇੱਥੋਂ ਦੇ ਲੋਕ ਕਿਹੋ ਜਿਹੇ ਨੇ? ਬਾਬੇ ਨੇ ਜਵਾਬ ਦਿੱਤਾ, ਭਾਈ ਵਾਪਸ ਚਲਾ ਜਾ, ਇੱਥੋਂ ਦੇ ਲੋਕ ਉਦੋਂ ਵੀ ਮਾੜੇ ਨੇ, ਉਦੋਂ ਵੀ ਮਾੜੇ, ਵਾਪਸ ਚਲਾ ਜਾ। ਤੇ ਸਾਧ ਸੰਗਤ, ਇਸੇ ਤਰ੍ਹਾਂ ਇੱਕ ਹੋਰ ਪ੍ਰਾਣੀ ਆਇਆ, ਇੱਕ ਹੋਰ ਪ੍ਰਾਣੀ ਨੇ ਆ ਕੇ ਆਵਾਜ਼ ਮਾਰੀ। ਹੁਣ ਆਵਾਜ਼ ਦੇ ਵਿੱਚ ਵੇਖੋ ਅੰਤਰ ਕਿੰਨਾ। ਆਵਾਜ਼ ਮਾਰਦਿਆਂ ਆਖਿਆ, ਬਾਬਾ ਜੀ ਮੇਰੀ ਗੱਲ ਸੁਣ ਜਾ। ਜਿਸ ਵੇਲੇ ਐਸੀ ਮਿੱਠੀ ਮਧੁਰ ਆਵਾਜ਼ ਬਾਬੇ ਨੇ ਸੁਣੀ, ਬਾਬਾ ਰੁਕ ਗਿਆ। ਹਾਂ ਪੁਰਸ਼ਾ ਦੱਸ, ਕਿਵੇਂ ਆਇਆ ਤੇ ਕਿਵੇਂ ਬੁਲਾਇਆ? ਕਹਿਣ ਲੱਗਾ, ਬਾਬਾ ਜੀ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਮੈਨੂੰ ਤੁਸੀਂ ਦੱਸੋਗੇ? ਕਹਿਣ ਲੱਗੇ, ਹਾਂ ਜ਼ਰੂਰ ਦੱਸਾਂਗਾ, ਪੁੱਛ। ਕੀ ਪੁੱਛਣਾ? ਕਹਿਣ ਲੱਗਾ, ਬਾਬਾ ਜੀ ਮੈਂ ਇਹ ਪੁੱਛਣਾ ਚਾਹੁੰਦਾ, ਇਸ ਨਗਰ ਦੇ ਲੋਕ ਕੈਸੇ ਨੇ, ਇਸ ਨਗਰ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ, ਪੁਰਖਾ ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ? ਜਿਹੜਾ ਨਗਰ ਤੂੰ ਛੱਡਿਆ ਉਥੋਂ ਦੇ ਲੋਕ ਕਿਹੋ ਜਿਹੇ ਸਨ? ਐ ਕਹਿਣ ਲੱਗਾ, ਬਾਬਾ ਜੀ ਪੁੱਛੋ ਕੁਝ ਨਾ, ਜਿੱਥੋਂ ਮੈਂ ਆਇਆ ਉਥੋਂ ਦੇ ਲੋਕ ਇੰਨੇ ਭਲੇ ਸਨ, ਇੰਨੇ ਚੰਗੇ ਸਨ, ਮਨ ਨਹੀਂ ਸੀ ਕਰਦਾ ਮੈਂ ਉਥੋਂ ਆਵਾਂ, ਪਰ ਬਦਕਿਸਮਤੀ ਜੇ ਮੈਂ ਆ ਗਿਆ, ਪਰ ਮੇਰਾ ਮਨ ਇਹੀ ਕਰਦਾ ਹੈ ਜੇ ਫਿਰ ਕਿਤੇ ਸਮਾਂ ਮਿਲਿਆ ਰਵਾਂਗਾ ਮੈਂ ਉਸੇ ਨਗਰ ਵਿੱਚ, ਹੋਰ ਨਹੀਂ ਕਿਤੇ ਰਹਿਣਾ, ਉੱਥੇ ਹੀ ਰਵਾਂਗਾ। ਪਰ ਤੁਸੀਂ ਮੈਨੂੰ ਦੱਸੋ ਇੱਥੋਂ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਭਲੇ ਪੁਰਖਾ ਜਿੱਥੇ ਤੂੰ ਆਇਆ ਇੱਥੋਂ ਦੇ ਲੋਕ ਬੜੇ ਹੀ ਚੰਗੇ, ਬੜੇ ਭਲੇ ਪੁਰਸ਼ ਨੇ, ਤੈਨੂੰ ਬੜਾ ਪਿਆਰ ਦੇਣਗੇ। ਕਹਿਣ ਲੱਗਾ, ਮੇਰਾ ਜੀਵਨ ਸਫਲਾ ਹੋ ਗਿਆ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਹੀ ਬਾਬਾ ਇਸ ਨਗਰ ਨੂੰ ਮਾੜਾ ਆਖ ਰਿਹਾ, ਉਹੀ ਬਾਬਾ ਇਸ ਨਗਰ ਨੂੰ ਚੰਗਾ ਆਖ ਰਿਹਾ, ਇਹਦੇ ਵਿੱਚ ਰਾਜ ਕੀ ਹੈ? ਕਿਉਂਕਿ ਬੁਰਿਆਈ ਚੰਗਿਆਈ ਸਾਡੇ ਅੰਦਰ ਹੈ, ਉਹ ਸਾਡੇ ਅੰਦਰ ਦੀ ਬਾਤ ਹੈ। ਉਸ ਬਾਬੇ ਨੇ ਉਸ ਨੌਜਵਾਨ ਦੀ ਆਵਾਜ਼ ਤੋਂ ਪਹਿਚਾਣ ਲਿਆ ਸੀ, ਕਿਉਂਕਿ ਜਿਸ ਦੀ ਆਵਾਜ਼ ਇਹੋ ਜਿਹੀ ਖਰਵੀ ਹੈ ਇਹ ਸਾਡੇ ਨਗਰ ਵਿੱਚ ਆਏਗਾ ਤੇ ਸਾਡੇ ਨਗਰ ਵਿੱਚ ਵੀ ਸਾਰਿਆਂ ਨੂੰ ਇਹੋ ਜਿਹਾ ਬਣਾਏਗਾ। ਤੁਹਾਨੂੰ ਗੁਰੂ ਨਾਨਕ ਦਾ ਬਚਨ ਯਾਦ ਹੈ, ਗੁਰੂ ਨਾਨਕ ਪਾਤਸ਼ਾਹ ਸਿਆਲਕੋਟ ਅੰਦਰ ਜਦੋਂ ਗਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਸੇਵਾ ਹੋਈ, ਬੜੀ ਸੇਵਾ ਹੋਈ, ਤੇ ਸਾਧ ਸੰਗਤ ਜਿਸ ਵੇਲੇ ਸੇਵਾ ਤੋਂ ਖੁਸ਼ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਉਹਨਾਂ ਨੂੰ ਕੀ ਆਖਿਆ? ਕਹਿਣ ਲੱਗੇ, ਉੱਜੜ ਜਾ, ਉੱਜੜ ਜਾ। ਤੇ ਸਾਧ ਸੰਗਤ ਜਦੋਂ ਬਾਬਾ ਜੀ ਅੱਗੇ ਗਏ ਤੇ ਕਈ ਐਸੇ ਲੋਕ ਸਨ ਜਿਨ੍ਹਾਂ ਪੱਥਰ ਵੀ ਮਾਰੇ, ਪੱਥਰ ਵੀ ਮਾਰੇ, ਬੁਰਾ ਭਲਾ ਵੀ ਆਖਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਵੱਸਦੇ ਰਹੋ, ਤੁਸੀਂ ਵੱਸਦੇ ਰਹੋ। ਭਾਈ ਸਾਹਿਬ, ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਜੀ
ਮੈਨੂੰ ਇੱਕ ਗੱਲ ਤਾਂ ਦੱਸੋ, ਜਿਨ੍ਹਾਂ ਤੁਹਾਡੀ ਸੇਵਾ ਕੀਤੀ, ਤੁਹਾਨੂੰ ਇਤਨਾ ਮਾਨ ਸਤਿਕਾਰ ਨਾਲ ਪੂਜਿਆ, ਉਹਨਾਂ ਨੂੰ ਕਹਿੰਦੇ ਹੋ ਉਜੜ ਜਾਓ, ਤੇ ਜਿਹੜੇ ਪੱਥਰ ਮਾਰਦੇ ਨੇ ਉਹਨਾਂ ਨੂੰ ਕਹਿੰਦੇ ਹੋ ਵਸਦੇ ਰਹੋ, ਇਹ ਰਮਜ ਕੀ ਹੋਈ? ਕਹਿਣ ਲੱਗੇ ਭਾਈ ਮਰਦਾਨਿਆਂ, ਤੂੰ ਤੇ ਕੀਰਤਨੀ ਹੈ, ਤੈਨੂੰ ਤੇ ਚੰਗੀ ਤਰ੍ਹਾਂ ਪਤਾ ਹੈ, ਫਿਰ ਕਿਉਂ ਸਵਾਲ ਕੀਤਾ ਜੀ? ਕਹਿਣ ਲੱਗੇ ਨਹੀਂ ਬਾਬਾ ਜੀ, ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ, ਤੁਸੀਂ ਮੈਨੂੰ ਦੱਸੋ ਕਿ ਇਹਦੇ ਵਿੱਚ ਰਾਜ ਕੀ ਹੈ? ਕਹਿਣ ਲੱਗੇ ਭਲਿਆ ਪੁਰਸ਼ਾ, ਜਿਨ੍ਹਾਂ ਸੇਵਾ ਕੀਤੀ ਉਹਨਾਂ ਨੂੰ ਆਖਿਆ ਉੱਜੜ ਜਾਓ, ਇਸ ਲਈ ਆਖਿਆ ਉਹ ਜਿੱਥੇ ਜਾਣਗੇ ਉੱਥੇ ਸੇਵਾ ਪੰਥੀ ਪੈਦਾ ਕਰਨਗੇ, ਉੱਥੇ ਸੇਵਾ ਕਰਨ ਵਾਲੇ ਆਪਣੇ ਨਾਲ ਲਾਣਗੇ, ਤੇ ਜਿੱਥੇ ਜਾਣਗੇ ਉੱਥੇ ਸੇਵਾ ਦੀ ਆਦਤ ਪਾਣਗੇ, ਤੇ ਜਿਨ੍ਹਾਂ ਮਾਰੇ ਨੇ ਪੱਥਰ ਉਹਨਾਂ ਨੂੰ ਆਖਿਆ ਵਸਦੇ ਰਹੋ, ਇਸ ਲਈ ਆਖਿਆ ਇਹ ਜਿੱਥੇ ਜਾਣਗੇ ਉੱਥੇ ਆਪਣੇ ਵਰਗੇ ਬੁਰੇ ਪੈਦਾ ਕਰਨਗੇ, ਇਹ ਇੱਥੇ ਹੀ ਵਸਦੇ ਚੰਗੇ, ਇੱਥੇ ਹੀ ਰਹਿਣ, ਇਹ ਬੁਰਿਆਈ ਇੱਥੇ ਹੀ ਟੱਕੀ ਰਹਿਣੀ ਚਾਹੀਦੀ ਹੈ। ਸੋ ਸਾਧ ਸੰਗਤ, ਕਈ ਵਾਰ ਐਸਾ ਹੀ ਹੁੰਦਾ ਕਿ ਚੰਗਾ ਬੁਰਾ ਇਨਸਾਨ ਆਪ ਖੁਦ ਹੈ, ਜੇ ਉਹਦੇ ਅੰਦਰ ਚੰਗਿਆਈ ਭਰੀ ਹੈ ਉਹਨੂੰ ਸਾਰੇ ਚੰਗੇ ਨਜ਼ਰ ਆਉਣਗੇ, ਤੇ ਜਿਹਦੇ ਅੰਦਰ ਬੁਰਿਆਈ ਭਰੀ ਹੈ ਉਹਨੂੰ ਸਾਰੇ ਹੀ ਬੁਰੇ ਨਜ਼ਰ ਆਉਣਗੇ, ਉਹ ਕਹੇਗਾ ਚੰਗਾ ਮੈਂ ਹੀ ਹਾਂ ਬਾਕੀ ਸਾਰੇ ਬੁਰੇ। ਗੁਰੂ ਨਾਨਕ ਪਾਤਸ਼ਾਹ ਨੇ ਬਸ ਇਸੇ ਭਰਮ ਨੂੰ ਤਾਂ ਮਿਟਾਇਆ।

0: ਖੰਡਸ ਅਵਗੁਣ ਮੇਰਾ।
1: ਹੇ ਰਮਈਆ ਮੈਂ ਤੇਰਾ ਬਾਲਕ ਹਾਂ, ਕਾਹੇ ਨਾ ਖੰਡਸ, ਤੂੰ ਮੇਰੇ ਅਵਗੁਣ ਕਿਵੇਂ ਨਹੀਂ ਨਾਸ਼ ਕਰੇਗਾ। ਕਿੰਨਾ ਮਾਣ ਹੈ, ਕਿੰਨਾ ਫਖਰ ਹੈ। ਤੇ ਐਸਾ ਫਖਰ ਭਗਤ ਹੀ ਕਰ ਸਕਦਾ, ਭਗਤ ਹੀ ਕਹਿ ਸਕਦਾ ਜਿਹਦੇ ਹਿਰਦੇ ਅੰਦਰ ਪ੍ਰਮਾਤਮਾ ਦੀ ਯਾਦ ਵਸੀ ਹੋ, ਜਿਹੜਾ ਦਾਅਵੇ ਨਾਲ ਇਹ ਕਹਿ ਸਕੇ ਕਿ ਮੈਂ ਤੇਰਾ ਬਾਰਕ ਹਾਂ, ਤੇ ਆਪਣੇ ਬਾਰਕ ਦੇ ਤੂੰ ਅਵਗੁਣ ਕਿਵੇਂ ਨਹੀਂ ਨਾਸ਼ ਕਰੇਗਾ, ਤੂੰ ਆਪਣੇ ਬਾਰਕ ਦੇ ਅਵਗੁਣ ਕਿਵੇਂ ਨਹੀਂ ਬਖਸ਼ੇਗਾ, ਮੈਂ ਤੇਰੇ ਕੋਲ ਅਵਗੁਣ ਬਖਸ਼ਾ ਲੈਣੇ ਨੇ। ਇਸ ਲਈ ਭਾਈ ਆਓ ਆਪਾਂ ਉਸ ਮਾਲਕ ਅੱਗੇ ਇਸ ਤਰ੍ਹਾਂ ਬੇਨਤੀ ਕਰੀਏ, ਗੋਬਿੰਦ ਹਮ ਐਸੇ ਅਪਰਾਧੀ, ਗੋਬਿੰਦ ਹਮ ਐਸੇ

ਬੁਰੇ ਕੰਮਾਂ ਲਈ ਬੜੀ ਜਲਦੀ ਉੱਠਨੇ, ਤੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਮਾਂ ਆਵਾਜ਼ ਵੀ ਮਾਰੇ ਤੇ ਪੁੱਤ ਨਹੀਂ ਉੱਠਦਾ, ਕਹਿੰਦਾ ਮਾਂ ਦਫ਼ਤਰ ਜਾਣ ਨੂੰ ਅਜੇ ਬੜਾ ਟਾਈਮ ਪਿਆ ਹੈ, ਮੈਂ ਟਾਈਮ ਸਿਰ ਤਿਆਰ ਹੋ ਜਾਵਾਂਗਾ, ਤੂੰ ਚਿੰਤਾ ਨਾ ਕਰ, ਪਰ ਮੈਨੂੰ ਸੌਂ ਲੈਣ ਦੇ। ਬੁਰੇ ਕੰਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੁੱਤਾ ਰਹਿੰਦਾ, ਉਸ ਵੇਲੇ ਨਹੀਂ ਉੱਠਦਾ। ਇਸੇ ਲਈ ਸਤਿਗੁਰੂ ਨੇ ਖਿਆਲ ਬੜਾ ਸੁੰਦਰ ਦਿੰਦੀ ਹੋਈ ਗੱਲ ਕਹੀ ਹੈ, ਚੰਗਿਆਈ ਆ ਲਿਖ ਕਰੇ ਬੁਰਿਆਈ ਹੋਵੇ ਸ਼ੇਰ, ਚੰਗੇ ਕੰਮ ਲਈ ਇਹਨੂੰ ਆਲਸ ਛਾ ਜਾਂਦੀ ਹੈ ਤੇ ਬੁਰੇ ਕੰਮ ਲਈ ਸ਼ੇਰ ਬਣ ਜਾਂਦਾ। ਆ ਕਿਸੇ ਦਾ ਘਰ ਢਾਣਾ ਹੋਵੇ ਤੇ ਬੜੀ ਜਲਦੀ ਤਿਆਰ ਹੁੰਦਾ, ਤੇ ਕਿਸੇ ਦਾ ਘਰ ਆਬਾਦ ਕਰਨਾ ਹੋਵੇ ਬੜਾ ਮੁਸ਼ਕਿਲ ਹੈ। ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਜੋੜੀਏ ਤੋੜੀਏ ਨਾ, ਕਿਸੇ ਨੂੰ ਵਸਾਈਏ ਉਜਾੜੀਏ ਨਾ, ਕਿਸੇ ਨੂੰ ਹਸਾਈਏ ਕਿਸੇ ਨੂੰ ਰਾਈਏ ਨਾ।

ਨਾਲ ਫਰੀਦਾ ਇਹ ਕੀ ਵੇਖ ਰਹੇ? ਦਰਵਾਜ਼ੇ ਤੇ ਬੜਾ ਸੁੰਦਰ ਘੜਿਆਲ ਲੱਗਾ ਤੇ ਕਹਿੰਦੇ ਇਸ ਘੜਿਆਲ ਨੂੰ ਵੇਖ ਕੇ ਬਾਬਾ ਫਰੀਦ ਜੀ ਸਾਨੂੰ ਉਪਦੇਸ਼ ਦਿੰਦੇ, ਇਹ ਨਿਰਦੋਸ਼ਾਂ ਮਾਰੀਆਂ ਹਮ ਦੋਸ਼ਾਂ ਦਾ ਕਿਆ ਹਾਲ? ਇਹ ਕਹਿੰਦੇ ਨੇ ਨਿਰਦੋਸ਼ਾਂ ਮਾਰਿਆ ਜਾ ਰਿਹਾ, ਅਸੀਂ ਤੇ ਦੋਸ਼ੀ ਹਾਂ, ਅਸੀਂ ਤੇ ਅਵਗਣ ਆ ਰਹੇ ਹਾਂ, ਫਿਰ ਸਾਡਾ ਕੀ ਹਾਲ ਹੋਵੇਗਾ? ਕਹਿੰਦੇ ਨੇ ਬਾਬਾ ਫਰੀਦ ਜੀ ਉਸ ਨੂੰ ਵੇਖਦੇ ਰਹਿ, ਸੰਤਰੀ ਆਇਆ ਇੱਕ ਵੱਜਦਾ ਇੱਕ ਚੋਟ ਮਾਰਦਾ, ਦੋ ਵੱਜਦੇ ਨੇ ਦੋ ਮਾਰ ਜਾਂਦਾ, ਤਿੰਨ ਵੱਜਦੇ ਨੇ ਤਿੰਨ ਮਾਰ ਜਾਂਦਾ। ਕਹਿੰਦੇ ਨੇ ਇਸੇ ਤਰ੍ਹਾਂ ਘੜੀਏ ਘੜੀਏ ਮਾਰੀਏ, ਪਹਿਰੀ ਲੈ ਸਜਾਏ। ਕਹਿੰਦੇ ਨੇ ਘੜੀ ਮੁੜੀ ਆ ਕੇ ਉਹ ਸੰਤਰੀ ਉਸ ਤੇ ਚੋਟਾਂ ਮਾਰਦਾ, ਹਰ ਪਹਿਰ ਤੇ ਉਹਨੂੰ ਸਜ਼ਾ ਮਿਲਦੀ ਹੈ, ਪਰ ਹੈ ਨਦੋਸ਼ਾ। ਸੋਹੇ ਰਾਹ ਘੜਿਆਲ ਜਿਉਂ ਦੁਖੀ ਰਹਿਣ ਵਿਹਾ ਹੈ, ਰਾਤ ਦਿਨ ਵਿਚਾਰਾ ਰੋ ਰਿਹਾ ਕਿ ਮੇਰਾ ਕੀ ਕਸੂਰ ਹੈ, ਮੈਨੂੰ ਕਿਉਂ ਬਾਰ ਬਾਰ ਚੋਟਾਂ ਪੈ ਰਹੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਉਸ ਘੜਿਆਲ ਤੋਂ ਸ਼ਿਕਸ਼ਾ ਲਈਏ ਕਿ ਭਾਈ ਜੀ ਉਹ ਨਦੋਸ਼ਾ ਮਾਰਿਆ ਜਾ ਰਿਹਾ ਤੇ ਸਾਡਾ ਕੀ ਹਾਲ ਹੋਵੇਗਾ? ਇਸ ਲਈ ਆਪਣੇ ਅੰਦਰ ਗੁਣ ਪੈਦਾ ਕਰੀਏ, ਅਵਗਣਾਂ ਦਾ ਨਾਸ ਹੋ ਸਕੇ।

ਆਤਮ ਘਾਤੀ। ਭਾਈ ਇਹ ਦੁਰਲਭ ਦੇਹ ਪਾਈ ਵਡਭਾਗੀ, ਵੱਡਿਆਂ ਭਾਗਾਂ ਨਾਲ ਇਹ ਸਾਨੂੰ ਦੇਹ ਪ੍ਰਾਪਤ ਹੋਈ ਹੈ, ਦੁਰਲਭ ਜੋ ਲੱਭਿਆ ਨਾ ਲੱਭਦੀ। ਨਾਮ ਜਪ ਲੈ, ਨਾਮ ਨਾ ਜਪੇ ਤੇ ਆਤਮ ਘਾਤੀ। ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹ ਭਾਈ ਆਪਣੇ ਨਾਲੋਂ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਕਿਸੇ ਨਾਲ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਆਪਣੇ ਨਾਲ ਵੀ ਕਰ ਰਹੇ ਨੇ, ਕਿਉਂਕਿ ਨਾਮ ਨਾ ਜਪੇ ਤੇ ਆਤਮ ਘਾਤੀ। ਉਹ ਨਾਮ ਨਹੀਂ ਜਪਦੇ, ਆਪਣੀ ਆਤਮਾ ਦਾ ਆਤਮ ਘਾਤ ਕਰ ਰਹੇ ਨੇ। ਹੁਣ ਸਵਾਲ ਹੋਇਆ ਪਾਤਸ਼ਾਹ, ਆਤਮਾ ਦਾ ਆਤਮ ਘਾਤ ਕਿਵੇਂ ਹੋ ਸਕਦਾ? ਆਤਮਾ ਤੇ ਪਰਮਾਤਮਾ ਦਾ ਅਕਸ਼ ਹੈ, ਉਹ ਤੇ ਮਰਦੀ ਨਹੀਂ, ਉਹਦਾ ਆਤਮ ਘਾਤ ਕਿਵੇਂ ਹੋ ਗਿਆ? ਸਾਹਿਬ ਕਹਿੰਦੇ ਨੇ ਭਾਈ ਕਈ ਮਨੁੱਖ ਐਸੇ ਨੇ ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਤੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਆਪਣੀ ਆਤਮਾ ਦਾ ਆਤਮ ਘਾਤ ਕਰਕੇ ਅਪਰਾਧ ਕਰ ਰਹੇ ਨੇ। ਪਰ ਕਿਵੇਂ? ਕਹਿੰਦੇ ਨੇ ਜਿਵੇਂ ਸਰੀਰ ਦੀ ਖੁਰਾਕ ਹੈ ਭੋਜਨ ਤੇ ਆਤਮਾ ਦੀ ਖੁਰਾਕ ਹੈ ਭਜਨ। ਸਰੀਰ ਨੂੰ ਭੋਜਨ ਨਾ ਮਿਲੇ ਸਰੀਰ ਕਮਜ਼ੋਰ ਹੋ ਜਾਂਦਾ ਹੈ, ਤੇ ਭਾਈ ਜੇ ਆਤਮਾ ਨੂੰ ਖੁਰਾਕ ਨਾ ਮਿਲੇ ਆਤਮਾ ਵੀ ਮੁਰਝਾ ਜਾਂਦੀ, ਆਤਮਾ ਵੀ ਕੁਮਲਾ ਜਾਂਦੀ ਹੈ। ਇਸ ਵਾਸਤੇ ਆਤਮਾ ਦਾ ਆਤਮ ਘਾਤ ਹੋ ਜਾਂਦਾ ਹੈ।

ਭਾਈ ਗੁਰਦਾਸ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਿਤਨੀ ਨਿਮਰਤਾ ਹੈ, ਕਿਤਨੀ ਨਿਮਰਤਾ ਹੈ। ਕਹਿੰਦੇ ਨੇ ਹੇ ਪ੍ਰਮਾਤਮਾ ਵੇਖ, ਇਹ ਸਭ ਤੋਂ ਵੱਡੇ ਔਗਣ ਮੇਰੇ ਵਿੱਚ ਨੇ, ਮੇਰੇ ਅੰਦਰ ਭਰੇ ਹੋਏ ਨੇ। ਅੱਜ ਤੁਸੀਂ ਕਿਸੇ ਮਨੁੱਖ ਨੂੰ ਕਹਿ ਕੇ ਵੇਖੋ ਕਿ ਇਹ ਤੇਰੇ ਅੰਦਰ ਔਗਣ ਹੈ, ਉਹ ਕਹਿੰਦਾ ਮੇਰੀ ਗੱਲ ਛੱਡ, ਤੂੰ ਆਪਣੇ ਅੰਦਰ ਵੇਖ, ਮੇਰੀ ਨਾ ਗੱਲ ਕਰ। ਇਸੇ ਲਈ ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ ਕਿ ਆਪਾਂ ਦੁਨੀਆਂ ਦੇ ਔਗਣ ਬੜੇ ਫੋਲਨੇ ਆ, ਲੇਕਿਨ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੇ। ਅੱਜ ਸਾਡੇ ਹਰ ਕਿਸੇ ਮਨੁੱਖ ਦੀ ਇਹ ਆਦਤ ਹੈ, ਫਲਾਣਾ ਬੜਾ ਔਗਣ ਆ ਰਿਹਾ, ਉਹ ਭਾਈ ਤੂੰ ਆਪਣੇ ਆਪ ਨੂੰ ਵੇਖ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੇ ਗ੍ਰਹਿਵਾਨ ਮੇ ਸਿਰ ਨੀਵਾ ਕਰ ਦੇ, ਆਪਣੇ ਅੰਦਰ ਝਾਤੀ ਮਾਰ ਕੇ ਵੇਖ। ਜੇ ਤੇਰੇ ਅੰਦਰ ਔਗਣ ਨੇ, ਤੂੰ ਕਿਸੇ ਦਾ ਔਗਣ ਨਾ ਫੋਲ। ਜੇ ਤੂੰ ਗੁਣਵਾਨ ਹੈ ਤੇ ਕਿਸੇ ਨੂੰ ਪਿਆਰ ਨਾਲ ਸਮਝਾ ਦੇ, ਪਰ ਉਹਨੂੰ ਕਹਿਣਾ ਕਿ ਤੇਰੇ ਅੰਦਰ ਇਹ ਔਗਣ ਹੈ, ਪਿਆਰ ਨਾਲ ਸਮਝਾ ਦੇ। ਦੇਖੋ ਹੁਣ ਭਾਈ ਸਾਹਿਬ ਜੀ ਦਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਸੁੰਦਰ ਹੈ, ਨਾ ਆਪਣਾ ਲਾ ਰਹੇ ਨੇ। ਕਹਿੰਦੇ ਜੇ ਮਾਲਕ ਅੱਗੇ ਬੇਨਤੀ ਕਰਨੀ ਹੋਵੇ ਤੇ ਕਿਵੇਂ ਕਰੀਏ, ਆਪਣੇ ਔਗਣ ਬਖਸ਼ਾਣੇ ਹੋਣ ਤੇ ਕਿਵੇਂ ਬਖਸ਼ਾਈਏ। ਵਿਸਾਸ ਕਾਤੀ ਅਕਿਰਤ ਕਹਿਣ, ਮੈਂ ਕੋਈ ਨਾ ਰੱਖਣ ਦਾ, ਮਾਲਕ ਤੇਰੇ ਤੋਂ ਸਵਾ ਮੈਨੂੰ ਕੋਈ ਨੀ ਉਹ ਰੱਖਣ ਵਾਲਾ। ਵਿਸਾਸ ਕਾਤੀ ਅਕਿਰਤ ਕਹਿਣ, ਕਹਿੰਦੇ ਨੇ ਬਹੁਤ ਵੱਡਾ ਔਗਣ ਹੈ। ਵਿਸਾਸ ਕਾਤੀ ਕਹਿੰਦੇ ਨੇ ਕੀ ਹੈ, ਕਿਸੇ ਨੂੰ ਵਿਸਾ ਕੇ ਮਾਰਨਾ, ਤੇ ਵਿਸਾਸ ਕਾਤੀ ਕਹਿੰਦੇ ਨੇ ਮਿੱਤਰ ਕਾਤ, ਉਂਝ ਮਿੱਤਰ ਬਣਾ ਲੈਣਾ, ਉਂਝ ਆਪਣਾ ਕਹਿਣਾ, ਉਂਝ ਪਿਆਰ ਵਿੱਚ ਲੈ ਆਣਾ, ਤੇ ਸਾਧ ਸੰਗਤ ਉਸ ਅੰਦਰ ਚਾਕੂ ਫੇਰ ਦੇਣਾ। ਇਹਨੂੰ ਕਹਿੰਦੇ ਨੇ ਵਿਸਾਸ ਕਾਤ। ਕਈ ਵਾਰ ਨੀ ਤੁਸੀਂ ਕਹਿ ਦਿੰਦੇ ਕਿ ਤੂੰ ਮੇਰੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ, ਮੇਰਾ ਤੇਰੇ ਤੇ ਬੜਾ ਵਿਸ਼ਵਾਸ ਸੀ, ਤੂੰ ਮੇਰਾ ਵਿਸ਼ਵਾਸ ਤੋੜਿਆ, ਕਿਉਂਕਿ ਅੱਜ ਹੋਈ ਇਹ ਕੁਝ ਰਿਹਾ, ਵਿਸਾਸ ਕਾਤ ਹੋ ਰਿਹਾ, ਮਿੱਤਰ ਮਿੱਤਰ ਨੂੰ ਮਾਰ ਰਿਹਾ, ਇੱਥੋਂ ਤੱਕ ਵੇਖ ਲਓ ਸਿੱਖ ਸਿੱਖ ਨੂੰ ਮਾਰ ਰਿਹਾ। ਇਹ ਵਿਸ਼ਵਾਸ ਘਾਤ ਨਹੀਂ ਤੇ ਹੋਰ ਕੀ ਹੈ। ਅੱਜ ਸਾਡੇ ਸਿੱਖ ਪੰਥ ਅੰਦਰ ਕੀ ਹੋ ਰਿਹਾ, ਸਿੱਖ ਪੰਥ ਸਿੱਖ ਸਿੱਖ ਨੂੰ ਮਾਰ ਰਿਹਾ। ਵਿਸ਼ਵਾਸ ਘਾਤੀ ਅਕਿਰਤ ਕਣ, ਫਿਰ ਕਹਿੰਦੇ ਨੇ ਅਕਿਰਤ ਕਣ ਉਦੋਂ ਵੀ ਪੈੜਾ, ਅਕਿਰਤ ਕਣ ਉਦੋਂ ਵੀ ਪੈੜਾ। ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ। ਤੁਸੀਂ ਕਿਸੇ ਦੇ ਪਰ ਉਪਕਾਰ ਕੀਤਾ ਪਰ ਉਹ ਨਹੀਂ ਜਾਣਦਾ। ਮੈਂ ਇੱਥੇ ਬਹੁਤ ਲੋਕਾਂ ਦੀਆਂ ਐਸੀਆਂ ਸਟੋਰੀਆਂ ਸੁਣੀਆਂ ਨੇ, ਜੀ ਫਲਾਣਾ ਬੰਦਾ ਇੰਡੀਆ ਤੋਂ ਇਹਨੂੰ ਮੈਂ ਬੁਲਾਇਆ ਸੀ, ਪਰ ਇੱਥੇ ਆ ਕੇ ਇਹਨੇ ਮੇਰਾ ਇਹਸਾਨ ਵੀ ਨਹੀਂ ਮੰਨਿਆ। ਅਕਿਰਤ ਕਣ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ, ਕਿਸੇ ਨੂੰ ਮੰਨ ਹੀ ਨਾ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਤ ਕਣ ਦੀ ਇੱਕ ਤਸਵੀਰ ਵੀ ਦੱਸਦੇ, ਕਹਿੰਦੇ ਨੇ ਕਿਰਤ ਕਣ ਕਿਹੋ ਜਿਹਾ ਹੁੰਦਾ।

ਸੁਖ ਵਾਹਿਗੁਰੂ ਈਸ਼ਵਰ ਦਾ ਨਾਮ ਭੁੱਲ ਜਾਵੇ ਤਾਂ ਦੁੱਖ ਆ ਜਾਂਦੇ ਹਨ। ਜਦੋਂ ਉਸ ਦਾ ਨਾਮ ਸਿਮਰਨ ਭਗਤੀ ਚੇਤੇ ਆ ਜਾਵੇ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਇਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਬੜੇ ਉਪਕਾਰ ਕੀਤੇ ਹਨ, ਉਹਨਾਂ ਉਪਕਾਰਾਂ ਨੂੰ ਚੇਤੇ ਕਰਕੇ ਹੀ ਤੂੰ ਉਹਦਾ ਸਿਮਰਨ ਕਰ। ਇਹ ਦੁੱਖ ਉਹਦੇ ਭੇਜੇ ਹੋਏ ਨਹੀਂ। ਜਦੋਂ ਤੂੰ ਉਹਦਾ ਸਿਮਰਨ ਨਹੀਂ ਕਰਦਾ, ਉਹਦਾ ਸ਼ੁਕਰਾਨਾ ਨਹੀਂ ਕਰਦਾ ਤਾਂ ਦੁੱਖ ਆ ਜਾਂਦੇ ਹਨ। ਦੁੱਖ ਤਦੇ ਜਾਂ ਵਿਸਰ ਜਾਵੇ, ਈਸ਼ਵਰ ਜਦੋਂ ਵਿਸਰ ਜਾਵੇ ਤਾਂ ਦੁੱਖ ਆ ਜਾਂਦੇ ਹਨ। ਇਸ ਲਈ ਭਾਈ ਸਿਮਰਨ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਹਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਬ ਗਲੇ। ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ। ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕ ਕੀਹਾ।

0: ਹਰ ਅੰਮ੍ਰਿਤ ਪਿੰਨੇ ਲੋਇਆ, ਹਰ ਅੰਮ੍ਰਿਤ ਪਿੰਨੇ ਲੋਇਆ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਸਵਰਤੀ ਚਾਲਾ, ਕੰਚਨ ਸੋਹਣਾ ਗੁਰਮੁਖ ਰੰਗ ਚਲੂ ਲਿਆ,
1: ਕਹ
0: ਨਾਨਕ ਰੰਗ ਚਲੂਨ ਪਏ ਹੈ, ਗੁਰਮੁਖ ਰੰਗ ਚਲੂ ਲਿਆ, ਮੇਰਾ ਮਨ ਤਨੋ ਭਿੰਨਾ, ਮੇਰਾ ਮਨ ਤਨੋ ਭਿੰਨਾ, ਜਨ ਨਾਨਕ ਮੁਸ਼ਕ ਚਕੋ ਲਿਆ,
2: ਸਭ ਜਨਮ

ਪਿਆਰੀ ਸਾਧ ਸੰਗਤ ਜੀ, ਕਿਆ ਤੁਹਾਡਾ ਜੀ ਨਹੀਂ ਕਰਦਾ ਬਈ ਅਸੀਂ ਵੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਡੇ ਹਿਰਦੇ ਵਿੱਚ ਇਸ ਤਰ੍ਹਾਂ ਵਸ਼ ਕਿ ਅਸੀਂ ਤੇਰੇ ਪਿਆਰ ਵਿੱਚ ਭਿੱਜ ਕੇ ਤੇਰਾ ਕੀਰਤਨ ਕਰੀਏ, ਤੇਰਾ ਕੀਰਤਨ ਸੁਣੀਏ। ਆਓ ਉਸ ਪਿਆਰ ਵਿੱਚ ਜਪੋ ਬਈ, ਜਿਸ ਪਿਆਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਮੈਂ ਤੇਰੇ ਪਿਆਰ ਵਿੱਚ ਖੋ ਜਾਵਾਂ, ਗੁਆਚ ਜਾਵਾਂ, ਤੇਰੇ ਪਿਆਰ ਵਿੱਚ ਭਿੱਜ ਕੇ ਮੈਂ ਤੇਰਾ ਕੀਰਤਨ ਕਰਾਂ, ਕਿਉਂਕਿ ਉਹੀ ਪ੍ਰਵਾਨ ਹੈ ਕੀਰਤਨ ਜਿਹੜਾ ਉਸਦੇ ਪਿਆਰ ਵਿੱਚ ਹੋ ਰਿਹਾ। ਆਤਮ ਰਸ ਜੈ ਜਾਨ ਹੀ ਸੋ ਹੈ ਖਾਲਸੇ ਦਾ ਸਰੂਪ ਕੀ ਹੈ, ਜਿਹੜਾ ਆਤਮ ਰਸ ਵਿੱਚ ਜੁੜਿਆ ਹੋਇਆ ਇਹਦਾ ਖਾਲਸਾ ਨਾਮ ਹੈ। ਹਰ ਵੇਲੇ ਆਤਮ ਰਸ ਵਿੱਚ ਰਹਿਣਾ। ਮਹਾਰਾਜ ਨੇ ਨਿਸ਼ਾਨੀਆਂ ਦੱਸੀਆਂ ਨੇ ਖਾਲਸੇ ਦੀਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੁੰਦਾ ਹੈ ਨਾ ਤਾਂ ਠਾਕੁਰ ਗਾਈਏ ਆਤਮ ਰੰਗ। ਕਿਆ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ ਜਾਂ ਤੁਸੀਂ ਸੁਣ ਰਹੇ ਹੋ, ਤਾਂ ਫਿਰ ਗੁਰੂ ਅੱਗੇ ਮਨਜ਼ੂਰ ਹੈ ਤੁਹਾਡਾ ਇੱਥੇ ਬੈਠਣਾ, ਕੀਰਤਨ ਕਰਨਾ ਔਰ ਕੀਰਤਨ ਸੁਣਨਾ। ਉਚਾਰਨ ਕਰੋ ਸ੍ਰੀ, ਉਸ ਦੇ ਰੰਗ ਵਿੱਚ ਪਿਆਰ ਵਿੱਚ ਆ ਕੇ ਆਓ ਅਸੀਂ ਵੀ ਉਸ ਪਿਆਰ ਦਾ ਕਿਨਕਾ ਮੰਗੀਏ, ਜਿਸ ਪਿਆਰ ਲਈ, ਜਿਸ ਰਸ ਲਈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਵਾਸਤੇ ਵੀ ਬੇਨਤੀ ਕਰ ਰਹੇ ਹਨ। ਉਹ ਆਪ ਤਾਂ ਪ੍ਰਤੱਖ ਹਰੀ ਦਾ ਰੂਪ ਹਨ, ਉਹਨਾਂ ਨੂੰ ਕੀ ਲੋੜ ਸੀ ਮੰਗਣ ਦੀ, ਉਹਨਾਂ ਸਾਡੇ ਲਈ ਮੰਗਿਆ, ਸਾਡੇ ਲਈ ਪੂਰਨੇ ਪਾਏ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜਾ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਤੇ ਗੁਰੂ ਨੇ ਵੀ ਸਾਨੂੰ ਇਸੇ ਤਰ੍ਹਾਂ ਅਰਦਾਸ ਕਰਨ ਦੀ ਜਾਚ ਦੱਸੀ ਹੈ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ ਮੋਰੇ ਹਿਰਦੇ ਵਸੋ। ਗੋਪਾਲ ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਵਸੋ ਕਿ ਮੈਂ ਹਰ ਵੇਲੇ ਤੇਰੇ ਗੁਣ ਗਾਉਂਦਾ ਰਹਾਂ।

सारा कीर्तन नानक मंगे दर्श दान कृपा करो दर्शना दी दाती मंगदे आ रहे हैं, क्योंकि जिथे दर्शना दी शिक नहीं, महाराज कहंदे ने ओ हिरदा हिरदा नहीं है, ओ हिरदा तां शमशान भूमिका दे बराबर है, उत्थे मुर्दे जलदे ही रहंदे हन शमशान भूमिका, ते ओ हिरदा ही छड़दा रहिंदा है हर वेले ईरखा बखीली दी अग विच, जिस हीए विच साईं दे मिलन दी शिक नहीं है। महाराज दा वचन है, बिरहा बिरहा आखिए, बिरहा तू ए सुल्तान भगती है, कीर्तन दी भगती है प्रधान भगती, प्रधान भगती तो जदों आत्मा उडारी लैंदी है आनंद विच आके, ते फिर अखां तो प्यार आंसू आउंदे हन, इस नूं सुल्तान भगती कहा। सात संगत बोलो श्री बिरहा बिरहा आखिए, बिरहा तू सुल्तान, जिस तन बिरहा ना पुजे सो तन जान मसान, ते जिस हीए विच सिख है, महाराज कहंदे जिस जन को प्रभ दर्श प्यासा नानक तांके, ते भाई जे दर्शन प्राप्त हो भी जान, ते दर्शना दा रस नहीं प्राप्त होया तां तावी अधूरा दर्शन है। इसलिए महाराज ने कहा रस रस गुण गावो, रस रस तेरे प्यार विच भिज के, और ज्यों ज्यों तेरा दर्शन करां त्यों त्यों होर भुख बधदी जावे। नहीं ते कई वेरा वस्तु मिल जांदी है, चार दिन दी खुशी होंदी है, फिर उस तो बाद उदा ध्यान ही खत्म हो जांदा है। भाई साहब नंद लाल जी सतगुरां दे चरणां विच जदों आए ना, सेवा कीती, आप फारसी विच बड़े प्रवीण सन, बड़े लायक सन, महाराज कई वेरा उसनू अजमैश विच भी पा देंदे सन, भाई किथे तू चांदी दी कुर्सी ते बह के बच्चियां नू पढ़ाउंदा सै, ते हुण ता भाई साहब नंद लाल जी दे नैन कटोरे पर आए, ओ सच्चा पातशाह तां चांदी दी कुर्सी सी, तां आ जिथे तेरे चरण पैंदे हन ना, जमीन दा जरा जरा कीमती हीरियां मोतियां तो भी ज्यादा, करोड़ा सूरजां तो भी वध चमक पैंदा है, उचारण करो श्री, ते ए तोड़ी जिदे मस्तक ते लग जावे ना, ओ भी कुल तारक हो जांदा, तेरे चरणा दी तोड़ी एवें तो नहीं मिलती, तेरे गलियां दे कख होण दा भी जिन्हां नूं मान प्राप्त हो गया, उन्हां दियां भी इक्की कुलां तर गईआं। महाराज बड़े परेशान होए, नंद लाल तू भाई कदे कुछ मंगया नहीं, साडा जी करदा है अज मंगता सही, गुरु भी वेखदा है भाई ये की लैण आए हैं, क्योंकि गुरु नानक दा दरबार है, धन गुरु ग्रंथ साहब महाराज सारिया दियां पावना पूरियां करदे हैं, जेड़ी जेड़ी कोई पावना लैके आया ना, कई ऐसे भी मनुख आउंदे ने भाई कोई लूज पॉइंट इन्हां दा लैके आउणा है, भाई की ये करदे हन की कर, उन्हां नूं भी मिल जांदी है थां, उन्हां नूं भी परमेश्वर खाली नहीं भेजदा, ते कई आउंदे हन साचे नाम की लाग्या भूख, भुख लगी हुंदी है नाम दी, ते अमृत बरस रिहा हुंदा है, ते पी पी के फिर गद गद हो जांदे हन, उचारण करो श्री। जो भी कोई श्रद्धा धार के आउंदा है ना, ओ जी वस्तु परमेश्वर दे देंदा, जेहो जी किसे दी खुराक है ओहो जी मान लैंदा है। मैं बेनती कर रहा सां कि भाई साहब नूं जदों बाबा जी ने सतगुरु जी ने कहा ना नंद लाल कुछ मंग, तां भाई साहब ने कोई दुनियावी पदार्थ नहीं मंगिया, कोई धन दौलत महल माड़ियां धी पुत्र दुनिया दा मरातबा या कोई चौधर नहीं मंगी, आख्या जे तुठे हो तां दीदे अंबरा लज्जते दीदार बख्श, दीदे कहंदे न अखां नूं, ते भाई साहब नंद लाल जी कहंदे न हे कलगीधर पातशाह जे तुठा है ना तां इन्हां अखां नूं रस बख्श, ए अखां तेरा दर्शन तां कर रहियां हन पर इन्हां विच रस कोई नहीं,
ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਸਾਰੇ ਹੀ ਦਰਸ਼ਨ ਕਰ ਰਹੇ ਹਾਂ। ਦਰਸ਼ਨਾਂ ਤੋਂ ਰਸ ਮੰਨਣਾ ਇੱਕ ਅਮੋਲਕ ਦਾਤ ਹੈ, ਇੱਕ ਅਮੋਲਕ ਖਜ਼ਾਨਾ ਹੈ, ਇੱਕ ਅਮੋਲਕ ਬਖਸ਼ਿਸ਼ ਹੈ। ਗੁਰੂ ਕੇ ਸਿੱਖ ਐਸੇ ਮਹਾਂਪੁਰਖ ਸਤਪੁਰਸ਼ ਵੀ ਗੁਰੂ ਕੇ ਸਿੱਖ ਆਉਂਦੇ ਹਨ ਜੋ ਗੁਰਦੁਆਰਾ ਸਾਹਿਬ ਵਿੱਚ ਸਤ ਸੰਗਤ ਘਰ ਵਿੱਚ ਕਦਮ ਰੱਖਿਆ ਨਹੀਂ ਤੇ ਅਰਦਾਸਾਂ ਕਰਦੀਆਂ ਨੇ, ਹੇ ਵਾਹਿਗੁਰੂ ਮੈਂ ਚਿਰੀ ਵਿਛੁਨੇ ਰਾਮ ਰਾਜ, ਮੈਂ ਚਿਰਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜਿਆ ਹੋਇਆ, ਕਰ ਕਿਰਪਾ ਮੇਲੋ ਰਾਮ। ਆਸਾ ਦੀ ਵਾਰ ਵਿੱਚ ਪੜ੍ਹਦੇ ਹੋ ਨਾ, ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁਨੇ ਰਾਮ ਰਾਜ। ਏਡਾ ਪਿਆਰ ਲੈ ਕੇ ਆਉਂਦੇ ਹਨ ਤੇ ਫਿਰ ਨਾਮ ਦੀਆਂ ਚੋਲੀਆਂ ਭਰ ਕੇ ਦਾਤਾਂ ਲੁੱਟ ਕੇ ਘਰ ਨੂੰ ਜਾਂਦੇ ਹਨ। ਉਚਾਰਨ ਕਰੋ ਸ੍ਰੀ ਆਖਿਆ ਨੰਦ ਲਾਲ ਮੰਗ ਕੀ ਮੰਗਦਾ ਹੈ, ਤਾਂ ਭਾਈ ਸਾਹਿਬ ਕਹਿੰਦੇ ਨੇ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਇਹਨਾਂ ਅੱਖਾਂ ਨੂੰ ਰਸ ਬਖਸ਼, ਤੇਰੇ ਦਰਸ਼ਨਾਂ ਦਾ ਪੂਰਨ ਆਨੰਦ ਮਾਣ ਸਕਾਂ, ਬਖਸ਼ਿਸ਼ ਮਾਣ ਸਕਾਂ। ਦਰਸ਼ਨਾਂ ਦਾ ਰਸ ਮਾਣਨਾ ਅਮੋਲਕ ਦਾਤ ਹੈ। ਹਜ਼ੂਰ ਬੜੇ ਪ੍ਰਸੰਨ ਹੋਏ, ਭਾਈ ਵੇਖੋ ਕਿੱਡੀ ਅਮੋਲਕ ਦਾਤ ਮੰਗ ਰਿਹਾ। ਨੰਦ ਲਾਲ ਜੋ ਮੰਗਿਆ ਈ ਇਹ ਵੀ ਤੈਨੂੰ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿਣ ਲੱਗੇ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਇਹ ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜਿਹੇ ਪ੍ਰੋਗਰਾਮ ਆਉਂਦੇ ਹਨ। ਅੱਜ ਵੀ ਐਸਾ ਥਾਂ ਥਾਂ ਤੇ ਕਲਯੁਗ ਵਰਤਿਆ ਹੋਇਆ ਕਿ ਸਤ ਸੰਗਤ ਵਿੱਚ ਵੀ ਮਨੁੱਖ ਆਉਂਦਾ ਤਾਂ ਕਈ ਮਾੜੇ ਫੁਰਨੇ ਲੈ ਕੇ ਆਉਂਦਾ, ਬਈ ਅੱਜ ਆਹ ਕਰਨਾ, ਅੱਜ ਉਹ ਕਰਨਾ, ਤੇ ਲੈਣੀ ਤਾਂ ਸੀ ਬਖਸ਼ਿਸ਼ ਗੁਰੂ ਦੀ, ਪਰ ਗੁਣਾ ਗਵਾਈ ਗੰਠੜੀ ਜਿਹੜੇ ਚਾਰ ਪੁੰਨ ਸਨ ਉਹ ਵੀ ਗਵਾ ਜਾਂਦਾ ਤੇ ਔਗਣ ਚੱਲੀ ਬਨ, ਔਗਣਾਂ ਦੀ ਪੰਡ ਚੱਕ ਕੇ ਘਰ ਨੂੰ ਜਾ ਰਿਹਾ। ਆਇਆ ਤਾਂ ਸੀ ਖੱਟਣ, ਪਰ ਸਭ ਕੁਛ ਗੁਆ ਕੇ ਜਾ ਰਿਹਾ। ਉਚਾਰਨ ਕਰੋ ਸ੍ਰੀ, ਇਸੇ ਨੂੰ ਹੀ ਮਹਾਰਾਜ ਕਹਿੰਦੇ ਨੇ ਗਰਭ ਗਲੇ। ਬੜੇ ਬੜੇ ਹੰਕਾਰੀ ਆ, ਗਰਭ ਹੁੰਦਾ ਜਿੱਥੇ ਜੀਵਨ ਬਣਦਾ ਬੱਚੇ ਦਾ, 9 ਮਹੀਨੇ ਮਾਤਾ ਦੇ ਪੇਟ ਵਿੱਚ ਬੱਚੇ ਦਾ ਜੀਵਨ ਬਣਦਾ, ਤੇ ਕਈ ਐਸੇ ਵੀ ਬੱਚੇ ਆਉਂਦੇ ਹਨ ਜਿਹੜੇ ਮਾਤਾ ਦੇ ਗਰਭ ਵਿੱਚ ਹੀ ਗਲ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਈ ਵਾਰਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਵੀ, ਤੇ ਜੇ ਗੁਰੂ ਤੇ ਭਾਵਨਾ ਨਹੀਂ ਬਣੀ, ਸਤਿਕਾਰ ਨਹੀਂ ਬਣਿਆ, ਸਤ ਸੰਗਤ ਵਿੱਚ ਵਿਘਨ ਪਾਉਣ ਦੀਆਂ ਵੀ ਉਹ ਤਾਂ ਸੋਚ ਰਿਹਾ, ਮਹਾਰਾਜ ਕਹਿੰਦੇ ਨੇ ਉਹ ਗਰਭ ਵਿੱਚ ਹੀ ਗਲ ਗਏ ਹਨ। ਉਚਾਰਨ ਕਰੋ ਸ੍ਰੀ। ਨੰਦ ਲਾਲ ਜੀ ਵੀ ਇਹ ਦਾਤ ਮੰਗਦੇ ਹਨ ਕਿ ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਹਨ ਨਾ, ਇਹ ਦੂਰ ਹੋ ਜਾਣ, ਤੇਰੇ ਮਿਲਣ ਦੀ ਸ਼ਿਕ ਰਹਿ ਜਾਏ। ਉਚਾਰਨ ਕਰੋ ਸ੍ਰੀ। ਤੇਰੇ ਸਿਮਰਨ ਦੀ ਸ਼ਿਕ ਰਹਿ ਜਾਵੇ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਈਦਲੇ ਬਿਰਯਾਮ ਮਾਰਾ ਸ਼ੌਕ ਦੇ ਦਰ ਗਲੂਯਮ ਬੰਦਗੀਰਾ। ਤੌਕ ਕਹਿੰਦੇ ਹਨ ਪਟੇ ਨੂੰ, ਮੈਂ ਤੇਰੇ ਦਰ ਦਾ ਕੂਕਰ ਹਾਂ, ਮੇਰੇ ਗਲ ਵਿੱਚ ਪਟਾ ਪਾ। ਕਿਹੜਾ? ਬੰਦਗੀ ਦਾ ਪਟਾ ਪਾ। ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ, ਫਿਰ ਜਪੋ ਸ੍ਰੀ। ਨੰਦ ਲਾਲ ਹੋਰ ਵੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਨੇ ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਇਸ ਤਰ੍ਹਾਂ ਨਾ ਹੋਵੇ ਕਿਤੇ ਤੇਰੇ ਦਰਸ਼ਨ ਕਰਦਾ ਕਰਦਾ ਮਨ ਰੱਜ ਨਾ ਜਾਵੇ। ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਇਹ ਦਰਸ਼ਨਾਂ ਦੀ ਪਿਆਸ ਵਧਦੀ ਜਾਵੇ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਆਪਣੇ ਦਰ ਤੋਂ ਮੈਨੂੰ ਵਾਪਸ ਨਾ ਮੋੜੀ, ਕਿਉਂਕਿ ਅੱਗੇ ਹੀ ਮੇਰੀ ਰੂਹ ਤ੍ਰਿਗੜ ਜੂਨਾਂ ਵਿੱਚ ਦੁੱਖ ਭੋਗਦੀ ਭੋਗਦੀ ਪਤਾ ਨਹੀਂ ਕਿਤਨੇ ਯੁਗਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜੇ ਹੋਏ ਹਾਂ। ਜੇ ਹੁਣ ਚਰਨਾਂ ਵਿੱਚ ਲਾਇਆ ਹੀ ਤਾਂ ਹੁਣ ਮੇਰੀ ਇਸ ਰੂਹ ਨੂੰ ਹੁਣ ਨਾ ਰੁਲਾਵੀ, ਆਪਣੇ ਚਰਨਾਂ ਤੋਂ ਦੂਰ ਨਾ ਕਰੀ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਰਹਿਮ ਕਰੀ ਮੇਰੇ ਤੇ। ਕਲਗੀਧਰ ਪਾਤਸ਼ਾਹ ਇਤਨੇ ਪ੍ਰਸੰਨ ਹੋਏ, ਕਹਿਣ ਲੱਗੇ ਨੰਦ ਲਾਲ ਅੱਜ ਤੂੰ ਜੋ ਮੰਗਣਾ ਮੰਗ ਹੀ ਲੈ, ਹੋਰ ਹੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਹਨ ਹੁਣ ਮੈਂ ਆਖਰ ਵਿੱਚ ਇੱਕੋ ਹੀ ਵਸਤੂ ਮੰਗਣੀ ਹੈ, ਹੋਰ ਬਹੁਤੀ ਨਹੀਂ ਮੰਗਣੀ ਆ। ਨੰਦ ਲਾਲ ਮੰਗ ਲੈ, ਅਸੀਂ ਤਾਂ ਆਪ ਤੈਨੂੰ ਕਹਿ ਰਹੇ ਹਾਂ। ਮੈਂ ਬੇਨਤੀ ਕਰ ਰਿਹਾ
کہ پیار والیاں نے جدوں بھی منگیا کوئی امولک خزانہ منگیا، منگدے اسی بھی ہاں،

ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨਾ ਆਵੇ। ਐਸੀਆਂ ਵਸਤੂਆਂ ਪਿਆਰ ਵਾਲਿਆਂ ਨੇ ਮੰਗੀਆਂ ਨੰਦ ਲਾਲ, ਹੋਰ ਕੁਝ ਮੰਗ ਲੈ ਤਾਂ ਆਖਰ ਵਿੱਚ ਫਿਰ ਭਾਈ ਸਾਹਿਬ ਨੰਦ ਲਾਲ ਜੀ ਨੇ ਜੋ ਮੰਗਿਆ, ਕਿਤਨਾ ਅਮੋਲਕ ਖਜ਼ਾਨਾ ਹੈ। ਹਰ ਸਰੇ ਮੂਯਮ ਜ਼ੁਬਾਨ, ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਮੂਯਮ ਜ਼ੁਬਾਨ, ਕੁਨ ਅਜ ਕਰਮ। ਹੇ ਕਲਗੀਧਰ ਪਾਤਸ਼ਾਹ, ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਸੁਰਾਖ ਹਨ, ਤੇ ਜੇ ਦੇਣ ਹੀ ਲੱਗਿਓ ਨਾ ਤਾਂ ਮੈਨੂੰ ਇੰਨੀਆਂ ਜੀਭਾਂ ਦੇ ਦਿਓ, ਇੱਕ ਇੱਕ ਰੋਮ ਵਿੱਚ ਇਹ ਜੀਭਾਂ ਲੱਗ ਜਾਣ ਇਤਨੀਆਂ। ਤੇ ਨੰਦ ਲਾਲ ਇੰਨੀਆਂ ਜੀਭਾਂ ਨਾਲ ਕੀ ਕਰੇਗਾ? ਤਾਂ ਭਾਈ ਸਾਹਿਬ ਕਹਿੰਦੇ ਹਨ ਉਹ ਸਤਿਗੁਰੂ, ਉਹ ਮੇਰਾ ਦੇ ਸਾਈ, ਬਖਸ਼ਿਸ਼ਾਂ ਦੇ ਸਾਗਰ, ਪਿਛਲੇ ਯੁੱਗਾਂ ਵਿੱਚ ਮਨੁੱਖ ਦੀ ਆਯੂ ਬੜੀ ਵੱਡੀ ਹੁੰਦੀ ਸੀ, ਲੱਖਾਂ ਬਰਸ, ਫਿਰ ਹਜ਼ਾਰਾਂ ਬਰਸ, ਤੇ ਹੁਣ ਤਾਂ 100 ਤੱਕ ਵੀ ਕੋਈ ਵਿਰਲਾ ਪਹੁੰਚਦਾ। ਮੇਰੀ ਉਮਰ ਛੋਟੀ ਹੈ, ਦਿਨ ਰਾਤ ਛੋਟੇ ਹਨ, ਇਹ ਕਲਗੀਧਰ ਪਾਤਸ਼ਾਹ ਜਿਹੜੇ ਹਰ ਰੋਮ ਤੇ ਜੀਭਾ ਲਾ ਦੇਵੇ ਨਾ ਕਿਤੇ, ਤੇ ਇੰਨੀਆਂ ਜੀਭਾਂ ਨਾਲ ਮੈਂ ਤੇਰਾ ਜਸ਼ ਕਰਾਂ, ਤੇਰਾ ਕੀਰਤਨ ਕਰਾਂ, ਉਚਾਰਨ ਕਰੋ ਸ੍ਰੀ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਬਿਗੋਇਦ ਵਸ਼ਬ ਹਕਰਾ ਦਮ ਬਦਮ। ਉਹ ਕਲਗੀਆਂ ਵਾਲੇ ਪਾਤਸ਼ਾਹ, ਇਹਨੀਆਂ ਜੀਭਾਂ ਨਾਲ ਵੀ ਮੈਂ ਇਹ ਦਾਤ ਮੰਗਾਂਗਾ ਜੋ ਗੁਰੂ ਅਰਜਨ ਦੇਵ ਮਹਾਰਾਜ ਮੰਗ ਰਹੇ ਹਨ, ਰਸ ਰਸ ਗੁਣ ਗਾਮੋ ਠਾਕੁਰ ਕੇ ਜੀ। ਤੁਸੀਂ ਵੀ ਮੰਗੋ ਭਾਈ, ਰਸ ਰਸ ਗੁਣ ਗਾਮੋ ਠਾਕੁਰ ਕੇ ਜੀ, ਮੋਰੇ ਹਿਰਦੇ ਵਸੋ ਗੋਪਾਲ। ਇਹ ਹੈ ਗੁਰਸਿੱਖ ਦੀ ਨਿਸ਼ਾਨੀ, ਜੋ ਮੰਗਣਾ ਗੁਰਸਿੱਖ ਦੀ ਤਸਵੀਰ ਹੈ। ਮਹਾਰਾਜ ਕਹਿੰਦੇ ਨੇ ਕੌਣ ਹੈ ਗੁਰੂ ਕਾ ਸਿੱਖ? ਕੋਈ ਸਿੱਖੀ ਦੇ ਭੇਖ ਨਾਲ ਪ੍ਰਵਾਨ ਨਹੀਂ ਹੁੰਦਾ ਗੁਰੂ ਦੇ ਦਰ ਤੇ, ਉਹ ਗੁਣ ਵੀ ਹੋਣ ਸਿੱਖੀ ਵਾਲੇ। ਜੇ ਗੁਣ ਨਹੀਂ ਹਨ ਤਾਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ਼ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕਮੇ ਦੀਨ। ਤੇ ਜਿਹੜੇ ਭਾਈ ਗੁਰਸਿੱਖ ਹਨ, ਗੁਰਸਿੱਖਾਂ ਦੀ ਤਸਵੀਰ ਹੈ ਗੁਰ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਹੁਣ ਆਪਣੇ ਆਪਣੇ ਅੰਦਰ ਚਾਤੀ ਪਾਉਣੀ ਹੈ, ਅਸੀਂ ਭਲਕੇ ਉੱਠ ਕੇ ਜੇ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਤਾਂ ਗੁਰੂ ਕੇ ਸਿੱਖ ਹਾਂ। ਪਿਆਰਿਓ, ਅੱਜ ਗੁਰੂ ਨਾਨਕ ਦਾ ਹੱਟ ਖੋਲਿਆ, ਕੁਝ ਲੈ ਕੇ ਜਾਇਓ, ਐਸਾ ਨਾ ਹੋਵੇ ਇਧਰੋਂ ਸੁਣਿਆ ਤੇ ਉਧਰੋਂ ਕੱਢ ਦਿੱਤਾ, ਫਿਰ ਸਤਿਗੁਰ ਪੂਰਾ ਕਿਆ ਕਰੇ? ਗੁਰੂ ਕੀ ਕਰ ਸਕਦਾ ਜੇ ਬਚਨ ਹੀ ਨਹੀਂ ਮੰਨਣਾ? ਇਸ ਲਈ ਅੱਜ ਕੁਝ ਲੈ ਕੇ ਜਾਣਾ, ਕੁਝ ਨਾ ਕੁਝ। ਅਵਲ ਤਾਂ 5 ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ, ਸੁਖਮਨੀ ਸਾਹਿਬ ਦਾ ਪਾਠ ਕਰ, ਗੁਰੂ ਕੇ ਸਿੱਖ ਦੀ ਖੁਰਾਕ ਹੈ ਗੁਰੂ ਕੀ ਬਾਣੀ। ਪਰ ਮਹਾਰਾਜ ਕਹਿੰਦੇ ਨੇ ਜਿਹਨੂੰ ਜਿਹੜਾ ਕੁਝ ਵੀ ਨਹੀਂ ਨਾ ਕਰਦਾ, ਉਹ ਜਾਣੇ ਜਪ ਜੀ ਸਾਹਿਬ ਦਾ ਹੀ ਪਾਠ ਕਰ ਲਵੇ ਨਾ, ਮੈਂ ਆਪਣੇ ਰਜਿਸਟਰ ਵਿੱਚੋਂ ਉਹਦਾ ਨਾਮ ਵੀ ਨਹੀਂ ਕੱਟਦਾ। ਤੇ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ, ਆਪਣੇ ਧੰਦਿਆਂ ਤੇ ਚਲਾ ਜਾਂਦਾ ਹੈ। ਮਹਾਰਾਜ ਕਹਿੰਦੇ ਜਪ ਬਿਨਾ ਜੀਵੈ ਪ੍ਰਸਾਦ, ਉਹ ਨਹੀਂ ਸਿੱਖ ਮੇਰਾ ਆਦਿ ਜੁਗਾਦ। ਇਹ ਗੁਰੂ ਕਾ ਬਚਨ ਹੈ, ਨਾ ਪਿੱਛੇ ਉਹ ਮੇਰਾ ਸਿੱਖ ਸੀ, ਨਾ ਹੁਣ ਹੈ, ਨਾ ਰਹਿੰਦੀ ਦੁਨੀਆਂ ਤੱਕ ਉਹ ਸਿੱਖ ਸਦੀਵੇਗਾ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ। ਤੋ ਤੁਸੀਂ ਆਏ ਹੋ ਬਾਈ ਇੱਥੋਂ ਕੁਝ ਖੱਟਣ ਆਏ ਹੋ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ। ਅੱਜ ਕਰੋ ਨਮਸਕਾਰ ਕੇ, ਤੁਸੀਂ ਇੱਕ ਜਪ ਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋਗੇ। ਬਾਹਾਂ ਖੜੀਆਂ ਕਰਕੇ ਅੱਜ ਪ੍ਰਣ ਕਰੋ, ਇਹ ਤੁਹਾਡੇ ਨਾਲ ਜਾਣ ਵਾਲੀ ਬਾਣੀ ਹੈ, ਤੁਹਾਡੇ ਨਾਲ ਜਾਣ ਵਾਲਾ ਧਨ ਹੈ। ਸਾਰੇ ਬਾਹਾਂ ਖੜੀਆਂ ਕਰੋ ਕਿ ਤੁਸੀਂ ਇੱਕ ਜਪ ਜੀ ਦਾ ਪਾਠ ਜ਼ਰੂਰ ਕਰਿਆ ਕਰੋਗੇ। ਤੁਸੀਂ ਗੁਰੂ ਲਈ 15 ਮਿੰਟ ਰੋਜ਼ ਨਹੀਂ ਕੱਢ ਸਕਦੇ? ਇਹੋ ਜੇ ਆਪਾਂ ਗੁਰਸਿੱਖ ਰਹਿ ਗਏ ਹਾਂ ਕਿ 15 ਮਿੰਟ ਜਪ ਜੀ ਦਾ ਪਾਠ ਹੀ ਨਾ ਕਰੀਏ ਅਸੀਂ, ਫਿਰ ਕੀਰਤਨ ਕਰਨ ਦਾ ਤੇ ਸੁਣਨ ਦਾ ਕੀ ਲਾਭ ਹੋਇਆ? ਆਓ ਸਾਰੇ ਬਾਹਾਂ ਖੜੀਆਂ ਕਰੋ ਕਿ ਰੋਜ਼ ਜਪ ਜੀ ਦਾ ਪਾਠ ਕਰਿਆ ਕਰੋਗੇ, ਗੁਰੂ ਆਪ ਕਰਾਏਗਾ ਤੁਹਾਡੇ ਕੋਲੋਂ। ਅੱਜ ਤੁਸੀਂ ਚੋਲੀਆਂ ਭਰੀਆਂ ਹਨ ਗੁਰੂ ਦੇ ਦਰ ਤੇ ਆ ਕੇ, ਜੋ ਪ੍ਰਣ ਕੀਤਾ, ਜਿਹੜਾ ਪ੍ਰਣ ਕਰਦਾ ਦੀਨ ਲਈ ਮਰਦਾ ਨਾ, ਉਹ ਗੁਰੂ ਕਾ ਸਿੱਖ ਹੈ।

ਉਹ ਲੜੈ ਦੀਨ ਕੇ ਹੇਤ। ਪਹਿਲਾਂ ਗੁਰੂ ਕੇ ਸਿੱਖ ਨੇ ਨੀਂਦਰ ਨਾਲ, ਆਲਸ ਨਾਲ, ਧੰਦਿਆਂ ਨਾਲ ਲੜਾਈ ਕਰਨੀ ਹੈ ਕਿ ਪਹਿਲਾਂ ਮੈਂ ਗੁਰੂ ਦਾ ਕੰਮ ਕਰਨਾ, ਫਿਰ ਮੈਂ ਆਪਣੇ ਪੇਟ ਦੀ ਮਜ਼ੂਰੀ ਕਰਨੀ ਹੈ। ਇਹ ਹੈ ਲੜੈ ਦੀਨ ਕੇ ਹੇਤ, ਆਪਣੇ ਦੀਨ ਧਰਮ ਲਈ ਮਰਨਾ, ਮਨ ਨਾਲ ਲੜਨਾ, ਤੇ ਫਿਰ ਦੇਸ਼ ਕੌਮ ਲਈ ਵੀ ਉਹ ਹੀ ਲੜ ਸਕਦੇ ਹਨ ਜਿਹੜੇ ਦੀਨ ਤੇ ਮਰਦੇ ਹਨ। ਉਚਾਰਨ ਕਰੋ ਸ੍ਰੀ ਤੋਂ, ਯਾਦ ਰੱਖੋ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਵਾਹ ਹਨ, ਤੁਸੀਂ ਨਿਤ ਨੇਮ ਨਾ ਛੱਡਣਾ, ਦਸ਼ਮੇਸ਼ ਪਿਤਾ ਕਦੇ ਤੁਹਾਡੀ ਬਾਂਹ ਨਹੀਂ ਛੱਡਣਗੇ। ਤੋ ਹੁਕਮ ਹੋਇਆ ਸੀ ਕਿ 2:30 ਵਜੇ ਸਮਾਪਤੀ ਕਰਨਾ ਕਿਰਪਾ ਕਰਕੇ, ਤਾਂ ਦਾਸ ਨੇ 10 ਮਿੰਟ ਆਪਣੇ ਸਮੇਂ ਤੋਂ ਜ਼ਿਆਦਾ ਲਾਏ ਹਨ। ਆਓ ਸਾਰੇ ਪਿਆਰ ਨਾਲ ਹੁਣ ਇਹਨਾਂ ਤੁਕਾਂ ਨੂੰ ਪੜ੍ਹੀਏ, ਫਿਰ ਕੀਰਤਨ ਸਮਾਪਤੀ ਹੈ। ਮੋਹਰੇ ਹਿਰਦੇ ਬਸੋ ਗੋਪਾਲ, ਫਿਰ ਦਾਸ ਤੋਂ ਬਾਅਦ ਫਿਰ ਬੜਾ ਹੋਰ ਸਵਾਦਲਾ ਪ੍ਰੋਗਰਾਮ ਤੁਹਾਡੇ ਸਾਹਮਣੇ ਆ ਰਿਹਾ ਹੈ। ਸੰਤ ਅਨੂਪ ਸਿੰਘ ਜੀ ਆ ਰਹੇ ਹਨ, ਆਖਰ ਵਿੱਚ ਉਹਨਾਂ ਨੇ ਦੇ ਸ਼ਿਵਾ ਬਰਮੋ ਇਹ ਹੈ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਾਉਣੇ ਹਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹ ਲਓ, ਕੋਈ ਵੀ ਰਸਨਾ ਖਾਲੀ ਨਾ ਰਵੇ। ਇੱਕ ਵਾਰ ਸਾਰੇ ਜਪ ਲਓ, ਫਿਰ ਤਬਲਾ ਵਜਾਵਾਂਗੇ। ਇੱਕ ਵਾਰ ਸਾਰੇ ਜਪੋ ਮੋਰੇ ਹਿਰਦੇ ਬਸੋ,

ਵਾਹਿਗੁਰੂ ਜੀ ਕਾ ਖਾਲਸਾ। ਆਪ ਸ਼ਬਦ ਸਰਵਨ ਕਰ ਰਹੇ ਸੋ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ

ਉਹਦੀ ਜੁੱਤੀ ਨਹੀਂ ਗੰਢੀ, ਉਹਦੀ ਟੁੱਟੀ ਵੀ ਕੱਢ ਦਿੱਤੀ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ ਪਾਣਾ ਗੰਢੇਰਾ ਵਿੱਚ ਕੁਲਾ ਧਰਮ ਟੋਏ ਟੋਰ ਸਮੇਟਾ। ਉਹਦੀ ਕੁਲ ਦਾ ਧਰਮ ਸੀ ਸ਼ਹਿਰ ਦੇ ਡੰਗਰ ਮਰ ਜਾਣੇ, ਚੁੱਕ ਕੇ ਬਾਹਰ ਸੁੱਟ ਆਉਣੇ। ਭਾਈ ਸਾਹਿਬ ਕਹਿੰਦੇ ਨੇ

ਦਾ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ, ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ। ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ, ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤਸੰਗਤ ਗਲਾਂ ਵਿੱਚ ਹਾਰ ਪਵਾ ਲੈ ਨੇ। ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤਸੰਗਤ ਜੀ, ਉਹ ਸਵਾ ਮਣ ਪੀਸਣ ਸ਼ਾਮ ਨੂੰ ਦੇ ਦਿੱਤਾ ਹੈ, ਪੀਥਿਆ ਗਿਆ। ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ ਕਹਿੰਦੀ, ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ, ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਿਆ। ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ, ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖ ਹੋ? ਆਖਿਆ, ਬਾਬਾ ਮੈਂ ਦੱਸਾਂਗੀ। ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ ਤੇ ਆਖਿਆ, ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ। ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ, ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ, ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ

ਸਾਹਿਬ ਫਤਿਹ ਸ੍ਰੀ ਭਗਤ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਣ ਤੇ ਆਇ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਨਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ

जन्म मरण जा।

ਸੰਤ ਭਗਤ ਉਹਦੇ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦੇ। ਗੁਰਮੁਖ ਬਿਨਾਂ ਵਾਹਿਗੁਰੂ ਅਕਾਲ ਪੁਰਖ ਦੇ ਕਿਸੇ ਦੀ ਓਟ ਨਹੀਂ ਤੱਕਦੇ। ਤੇ ਜਿਹੜਾ ਬੰਦਾ ਹੋਰ ਕਿਸੇ ਦੀ ਓਟ ਤੱਕਦਾ ਹੈ, ਸਮਝ ਲੈਣਾ ਅਜੇ ਭਗਤੀ ਦੇ ਮਾਰਗ ਤੇ ਕੋਈ ਨਹੀਂ ਤੁਰਿਆ। ਕਿਉਂਕਿ ਜਿਹੜਾ ਬੰਦਾ ਸ਼ਕਤੀਆਂ ਦੇ ਪਿੱਛੇ ਫਿਰਦਾ ਹੈ, ਸ਼ਾਕਤਕ ਹੈ, ਉਹ ਪਦਾਰਥਾਂ ਦੀ ਭੁੱਖ ਲੈ ਕੇ ਫਿਰਦਾ। ਭਾਈ ਭਗੀਰਥ ਨੇ ਜਿਸ ਦਿਨ ਚਤੁਰਭੁਜ ਦੇਵੀ ਦੇ ਦਰਸ਼ਨ ਕੀਤੇ ਸਨ,

ਚਾਰ ਚਕਾਰੇ ਹੋਰ ਛੱਡਣੇ ਹਨ ਔਰ ਜਿਸ ਤਰ੍ਹਾਂ ਸੂਰਮੇ ਜੰਗ ਵਿੱਚ ਜੋਸ਼ ਦੇ ਨਾਲ ਅੱਗੇ ਵਧਦੇ ਹੋਏ ਚਕਾਰੇ ਛੱਡਦੇ ਹਨ, ਇਸੇ ਤਰ੍ਹਾਂ ਹੀ ਸਾਰਿਆਂ ਨੇ ਹੱਥ ਖੜੇ ਕਰਕੇ ਚੜ੍ਹਦੀ ਕਲਾ ਵਿੱਚ ਚਕਾਰਾ ਛੱਡਣਾ ਹੈ ਤਾਂ ਕਿ ਇਹ ਸਾਡੀ ਗੂੰਜ ਕਲਗੀਆਂ ਵਾਲੇ ਦੇ ਚਰਨਾਂ ਤੱਕ ਪਹੁੰਚੇ। ਪਾਕਿਸਤਾਨ ਦੇ ਨਾਲ ਜਿਸ ਵੇਲੇ 1972 ਦੀ ਲੜਾਈ ਲੱਗੀ ਤਾਂ ਫੌਜੀ ਜਿਹੜੇ ਸਨ ਪਿਛਾਂ ਹਟੇ ਤਾਂ ਉਸ ਵਕਤ ਇੱਕ ਹਿੰਦੂ ਕੈਪਟਨ ਨੇ ਭੱਜਦੇ ਹੋਏ ਫੌਜੀਆਂ ਨੂੰ ਗਜਾ ਵਾਲੇ ਦਾ ਜਕਾਰਾ ਸੁਣੋ ਔਰ ਵਾਪਸ ਪਰਤੋ ਆਪਣੀ ਚੌਂਕੀ ਤੇ। ਔਰ ਇਹ ਹਕੀਕਤ ਹੈ ਹਿੰਦੂ ਕੈਪਟਨ ਹੋਏ ਫੌਜੀ ਫਿਰ ਵਾਪਸ ਆਏ ਇਸ ਚੌਂਕੀ ਤੇ ਆ ਕੇ ਫਿਰ ਹਿੰਦੁਸਤਾਨ ਦੀ ਫੌਜ ਨੇ ਕਬਜ਼ਾ ਕੀਤਾ। ਆਓ ਇਹ ਕਲਗੀਆਂ ਵਾਲੇ ਦੀ ਬਖਸ਼ਿਸ਼ ਨਾਲ ਜਕਾਰਾ ਸਾਡੇ

ਪਹਿਲਾਂ ਇਹੋ ਹੀ ਹੁਕਮ ਕੀਤਾ ਕੇਸ ਨਹੀਂ ਕਟਾਣੇ ਕਿਉਂਕਿ ਇਹ ਕੇਸ ਜਿਹੜੇ ਹਨ ਇਹ ਨੈਚੁਰਲ ਬਿਊਟੀ ਹਨ। ਆਮ ਕਈ ਵਾਰੀ ਤੋਂ ਸਵਾਲ ਕੀਤਾ ਜਾਂਦਾ ਹੈ ਕਿ ਵਾਲ ਕਿਉਂ ਰੱਖੇ ਹਨ, ਇਹ ਸਵਾਲ ਹੀ ਗਲਤ ਹੈ, ਜਦਕਿ ਸਵਾਲ ਇਹ ਹੋਣਾ ਚਾਹੀਦਾ ਵਾਲ ਕਿਉਂ ਕਟਾਏ, ਕੇਸ ਕਿਧਰੋਂ ਲਿਆ ਕੇ ਨਹੀਂ ਰੱਖੇ, ਇਹ ਸਰੀਰ ਦੇ ਨਾਲ ਹੀ ਕੁਦਰਤ ਨੇ ਸਾਨੂੰ ਬਖਸ਼ ਦਿੱਤੇ ਹਨ। ਸਾਡੇ ਦੇਸ਼ ਦੇ ਰਿਸ਼ੀ ਮੁਨੀ ਸਾਰੇ ਕੇਸਧਾਰੀ ਹੋਏ ਹਨ। ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸਵ ਕਿਹਾ ਜਾਂਦਾ ਹੈ, ਕੇਸਵ ਦਾ ਮਤਲਬ ਹੈ ਕੇਸਾਂ ਵਾਲਾ। ਸ੍ਰੀ ਰਾਮ ਚੰਦਰ ਜੀ ਮਹਾਰਾਜ ਉਹ ਵੀ ਕੇਸਾਧਾਰੀ ਸਨ, ਸ਼ਿਵਜੀ ਮਹਾਰਾਜ ਉਹ ਵੀ ਕੇਸਾਧਾਰੀ, ਹੋਰ ਵੀ ਵੱਡੇ ਵੱਡੇ ਰਿਸ਼ੀ ਮੁਨੀ ਸਾਰੇ ਕੇਸਾਧਾਰੀ ਹੋਏ ਹਨ। ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਉਹ ਵੀ ਕੇਸਾਧਾਰੀ ਹੋਏ ਹਨ, ਔਰ ਈਸਾਈ ਧਰਮ ਵਿੱਚ ਈਸਾ ਜੀ ਉਹ ਵੀ ਕੇਸਾਧਾਰੀ ਹੋਏ ਹਨ। ਗੁਰੂ ਨਾਨਕ ਦੇ ਘਰ ਨੇ ਇਹ ਜਿਹੜਾ ਪੁਰਾਤਨ ਰੂਪ ਸੀ ਕੇਸਾਂ ਵਾਲਾ, ਇਹੋ ਹੀ ਦੁਬਾਰਾ ਇਨਸਾਨ ਨੂੰ ਬਖਸ਼ਿਆ ਔਰ ਕਿਹਾ ਕਿ ਇਸ ਦੀ ਸੰਭਾਲ ਕਰੋ। ਇਹ ਕੇਸ ਪਰਮਾਤਮਾ ਦੀ ਦੇਣ ਹਨ, ਕੋਈ ਗਿਫਟ ਦਿੰਦਾ, ਅਸੀਂ ਉਸ ਨੂੰ ਸੰਭਾਲ ਕੇ ਰੱਖਦੇ ਹਾਂ। ਇਹ ਜਿਹੜੇ ਕੇਸ ਹਨ ਇਹ ਵੀ ਪਰਮਾਤਮਾ ਦਾ ਗਿਫਟ ਹੈ, ਇਹ ਕੇਸ ਗੋਡ ਗਿਫਟ ਹਨ, ਇਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਹੈ। ਕੁਝ ਨਾ ਸਮਝੇ ਕਾਰਨ, ਕੁਝ ਕੱਟੜ ਹੋਣੇ ਦੇ ਕਾਰਨ ਕੁਝ ਕਮੀਆਂ ਹਨ ਲੋਕਾਂ ਵਿੱਚ, ਜੋ ਕਿ ਮਨਾਂ ਦੇ ਵਿੱਚ ਦੁਬਦਾ ਈਰਖਾ ਪੈਦਾ ਕਰਦੀਆਂ ਹਨ। ਸਿੱਖ ਕੁਝ ਵੱਖਰੇ ਜਾਂ ਵੱਖਵਾਦੀ ਨਹੀਂ, ਸਿੱਖ ਕਿਧਰੋਂ ਬਾਹਰੋਂ ਨਹੀਂ ਆਏ, ਇਹ ਹਿੰਦੁਸਤਾਨ ਵਿੱਚੋਂ ਹੈ। ਔਰ ਇਹਨਾਂ ਨੂੰ ਇਹ ਰੂਪ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਕੌਮ ਧਰਮ ਦੀ ਰੱਖਿਆ ਵਾਸਤੇ। ਸਿੱਖ ਪੰਥ ਸਾਜਿਆ ਮਜ਼ਲੂਮਾਂ ਦੀ ਰੱਖਿਆ ਵਾਸਤੇ, ਜੈਸਾ ਕਿ ਸਤਿਗੁਰੂ ਜੀ ਆਪ ਕਹਿੰਦੇ ਹਨ, ਧਰਮ ਚਲਾਵਨ ਸੰਤ ਵਿਵਾਰ, ਭਗਤਾਂ ਦੀ ਭਲੇ ਲੋਕਾਂ ਦੀ ਰੱਖਿਆ ਕਰਨ ਵਾਸਤੇ ਅਸੀਂ ਸੰਸਾਰ ਵਿੱਚ ਆਏ। ਇਹ ਜੋ 300 ਸਾਲਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਇਸ ਨੂੰ ਸਾਰਾ ਸਿੱਖ ਜਗਤ ਔਰ ਦੇਸ਼ ਦੇ ਲੋਕ, ਵਿਦੇਸ਼ ਦੇ ਲੋਕ ਜਿਹੜੇ ਸਿੱਖ ਧਰਮ ਨਾਲ ਪਿਆਰ ਕਰਦੇ ਹਨ, ਸੂਝੀ ਰੱਖਦੇ ਹਨ, ਮਨੁੱਖਤਾ ਨਾਲ ਪਿਆਰ ਕਰਦੇ ਹਨ, ਉਹ ਅੱਜ ਦੇ ਦਿਨ ਨੂੰ ਸਰਬਸਾਂਝਾ ਦਿਨ ਮਨਾ ਰਹੇ ਹਨ। ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਇਸਨੂੰ ਕੀਰਤਨੀ ਜਥੇ 1999 ਦੀ ਵਿਸਾਖੀ ਨੂੰ ਵਰਲਡ ਪੀਸ ਦੇ ਤੌਰ ਤੇ, ਵਿਸ਼ਵ ਸ਼ਾਂਤੀ ਦੇ ਤੌਰ ਤੇ ਮਨਾ ਰਹੇ ਹਨ, ਤਾਂ ਕਿ ਅਸੀਂ ਸੰਸਾਰ ਨੂੰ ਦੱਸ ਸਕੀਏ ਕਿ ਇਹ ਜਿਹੜਾ ਖਾਲਸਾ ਹੈ ਇਹ ਸਰਬੱਤ ਦੇ ਭਲੇ ਵਾਸਤੇ ਹੈ। ਜਦ ਵੀ ਕਿਸੇ ਵਿੱਚ ਗਿਰਾਵਟ ਆਵੇ, ਪੂਰਨਤਾਈਆਂ ਆਣ, ਤਾਂ ਫਿਰ ਉਸ ਨੂੰ ਸੰਭਾਲਣ ਵਾਸਤੇ ਇੱਕ ਨਵਾਂ ਰੂਪ ਦਿੱਤਾ ਜਾਂਦਾ ਹੈ। ਇਸੇ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਨਵਾਂ ਰੂਪ ਦਿੱਤਾ, ਅੰਮ੍ਰਿਤ ਦੀ ਦਾਤ ਦਿੱਤੀ ਔਰ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਘਰੋਂ ਨਿਵਾਸ। ਜਾਤਾਂ ਪਾਤਾਂ ਖਤਮ ਕਰਕੇ ਇੱਕ ਨਵਾਂ ਰੂਪ ਔਰ ਇੱਕ ਨਵੀਂ ਥਾਂ ਦਿੱਤੀ, ਤਾਂ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਜਾਤਾਂ ਪਾਤਾਂ ਵਿੱਚ ਊਚ ਨੀਚ ਵਿੱਚ ਵੰਡੇ ਹੋਏ ਹਨ, ਇਹ ਇੱਕ ਰੂਪ ਵਿੱਚ ਆ ਜਾਣ, ਇੱਕ ਬਾਣੀ ਨਾਲ ਜੁੜਨ, ਇੱਕ ਪਰਮਾਤਮਾ ਨਾਲ ਜੁੜਨ, ਇੱਕ ਹੋਣ। ਕਿਉਂਕਿ ਜਦੋਂ ਤੱਕ ਕਿਸੇ ਦੇਸ਼ ਵਿੱਚ ਏਕਾ ਨਹੀਂ ਹੁੰਦਾ, ਦੇਸ਼ ਦੇ ਵਾਸੀ ਇੱਕ ਹੋ ਕੇ ਨਹੀਂ ਰਹਿੰਦੇ, ਉਦੋਂ ਤੱਕ ਦੇਸ਼ ਕੌਮ ਧਰਮ ਦੀ ਰੱਖਿਆ ਨਹੀਂ ਹੋ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹੋ ਹੀ ਮੰਗ ਕੀਤੀ ਔਰ ਇਹੋ ਹੀ ਉਪਦੇਸ਼ ਕੀਤਾ, ਇਹੋ ਹੀ ਮੰਗੋ, ਦੇਸ਼ ਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬ ਹੋਣਾ ਕਰ। ਸ਼ੁਭ ਕਰਮ ਕਰਦੇ ਰਹੀਏ, ਸ਼ੁਭ ਕਰਮ ਕਰਨ ਲੱਗਿਆ ਨਾ ਡਰੀਏ ਔਰ ਨਾ ਅਸੀਂ ਸੰਗੀਏ। ਇੰਟਰਨੈਸ਼ਨਲ ਕੀਰਤਨ ਕੌਂਸਲ ਵੱਲੋਂ ਸਾਰੇ ਸਿੱਖ ਜਗਤ ਨੂੰ, ਨਾਨਕ ਨਾਮ ਲੇਵਾ ਨੂੰ, ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਇਨਸਾਨਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ, ਅਤੇ ਨਾਲ ਹੀ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਜੋ ਇਸ ਸਮੇਂ ਕੁਝ ਹੋਮੇ ਕਰਕੇ, ਕੁਝ ਨਾ ਸਮਝੇ ਕਰਕੇ
ਆਪਸ ਵਿੱਚ ਲੜਾਈਆਂ ਹੋ ਰਹੀਆਂ ਹਨ, ਦੁਬਦਾ ਈਰਖਾ ਹੈ, ਬੇਗਾਨਾ ਕੋਈ ਨਹੀਂ, ਸਾਰੇ ਹੀ ਆਪਣੇ ਹਨ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਜੈਸਾ ਸਤਿਗੁਰਾਂ ਦਾ ਵਾਕ ਹੈ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਜੇ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਹੋਵੇ ਤਾਂ ਫਿਰ ਉਸ ਦੀਆਂ ਬੁਰਾਈਆਂ ਨਹੀਂ ਦੇਖੀ ਦੀਆਂ, ਉਸ ਨੂੰ ਬੁਰਾ ਨਹੀਂ ਕਹੀਦਾ। ਹਾਂ, ਉਸ ਨੂੰ ਸਮਝਾਈਦਾ ਜ਼ਰੂਰ ਹੈ। ਆਓ ਫਿਰ ਆਪਾਂ ਕੁਝ ਸਮਾਂ ਸਿਮਰਨ ਕਰੀਏ, ਸਿਮਰਨ ਕਰਦਿਆਂ ਹੋਇਆਂ ਨਾਲ ਅਰਦਾਸ ਵੀ ਕਰੀਏ ਕਿ ਇਹ ਸਤਿਗੁਰ ਤੇਰੀ ਕਿਰਪਾ ਪੰਥ ਤੇਰਾ ਹੈ, ਇਹ ਸੰਸਾਰ ਤੇਰਾ ਹੈ, ਇਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ, ਪੰਥ ਵਿੱਚ ਏਕਤਾ ਬਖਸ਼ੋ ਤਾਂ ਜੋ ਜੋ ਪੇੜ ਪੈ ਰਹੇ ਹਨ ਇਹ ਦੂਰ ਹੋਣ ਔਰ ਅਸੀਂ ਸਾਰੇ ਇੱਕ ਹੋ ਸਕੀਏ। ਅਖੀਰ ਵਿੱਚ ਆਪਣੀ ਕੌਂਸਲ ਦੇ ਸਮੂਹ ਮੈਂਬਰਾਂ ਵੱਲੋਂ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਦਾਸ ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਅਤੇ ਭਾਈ ਗੁਰਚਰਨ ਸਿੰਘ ਜੀ ਰਸੀਆ ਲੁਧਿਆਣੇ ਵਾਲੇ, ਸੰਤ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਭਾਈ ਬਲਵੰਤ ਸਿੰਘ ਜੀ ਪ੍ਰੇਮੀ ਨਾਭੇ ਨੇ ਬੀਬੀਆਂ ਦਾ ਜਥਾ, ਭਾਈ ਸਾਧੂ ਸਿੰਘ ਜੀ ਦੇਹਰਾਦੂਨ ਵਾਲੇ, ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ, ਇਹ ਸਾਰੇ ਗੁਰੂ ਕੇ ਕੀਰਤਨ ਨੂੰ ਅਰਦਾਸ ਕਰਦੇ ਹਨ ਕਿ ਸਤਿਗੁਰ ਰਹਿਮਤ ਕਰੇ, ਉਹਦੇ ਨਿਆਰੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ, ਤਾਂ ਕਿ ਇਹ ਪੰਥ ਸਰਬੱਤ ਦਾ ਭਲਾ ਕਰਦਾ ਔਰ ਸਰਬੱਤ ਦਾ ਭਲਾ ਮੰਗਦਾ ਰਹੇ। ਆਓ ਸਰਬੱਤ ਦੇ ਭਲੇ ਵਾਸਤੇ ਆਪਾਂ ਕੁਝ ਸਮਾਂ ਰਲ ਕੇ ਸਿਮਰਨ ਕਰੀਏ, ਔਰ ਨਾਲ ਸਿਮਰਨ ਕਰਦੇ ਹਾਂ ਅਰਦਾਸ ਵੀ ਕਰੀਏ।

Why do

Why do?

ਸਰਬ ਸੂਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਥਰੂ ਦਾ ਗ੍ਰੇਸ ਆਫ ਟੂ ਟਰੂ ਗੁਰੂ ਓ ਨਾਨਕ ਆਈ ਹੈਵ ਅਰਨਡ ਦਿਸ ਵਿਜ਼ਡਮ ਦੈਟ ਦ ਹੋਲੀ ਨੇਮ ਦ ਪ੍ਰੇਜ ਆਫ ਹੋਲੀ ਨੇਮ ਇਜ ਦ ਟ੍ਰੇਜਰ ਆਫ ਓਲ ਕੰਫਰਟਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ